0: SBS, a world of difference. You're with SBS Punjabi on mobile, online and on radio.
1: Tusi SBS Punjabi naal mobile, online ate radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਚੱਲ ਰਿਹਾ ਹੈ ਦਿਨ? ਦਿਨ ਸ਼ੁੱਕਰਵਾਰ ਦਾ, ਤਾਰੀਖ ਹੋ ਚੁੱਕੀ ਹੈ 29 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 0439-799-767 ਤੇ, ਯਾਨੀ ਕਿ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਵੀਕਐਂਡ ਵੀਕਐਂਡ ਵੀਕਐਂਡ ਆ ਚੁੱਕਿਆ ਜੀ, ਕੀ ਕੁਝ ਵੱਖਰੇ ਪਲਾਨਸ ਨੇ ਦੱਸਿਓ ਜ਼ਰੂਰ। ਫਿਲਹਾਲ ਮੈਂ ਦੱਸ ਦਿੰਦਾ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਲੈ ਚੱਲਾਂਗੇ ਡਾਇਨਾਸੌਰਾਂ ਦੀ ਦੁਨੀਆ ਦੇ ਵਿੱਚ। ਦੱਸਾਂਗੇ ਕਿ ਟੀ ਰੈਕਸ ਦੇ ਹੱਥ ਬਾਕੀ ਡਾਇਨਾਸੌਰਾਂ ਨਾਲੋਂ ਛੋਟੇ ਕੀ ਹੁੰਦੇ ਨੇ। ਨਾਲ ਦੀ ਨਾਲ ਗੱਲਬਾਤ ਕਰਵਾਵਾਂਗੇ ਗੁਰਿੰਦਰ ਵੀਰ ਸਿੰਘ ਦੇ ਨਾਲ, ਜਿਨ੍ਹਾਂ ਨੇ ਇੱਕ ਵਾਰ ਫਿਰ ਰਿਕਾਰਡ ਤੋੜਿਆ ਹੈ ਅਤੇ ਬਣ ਗਏ ਹਨ ਭਾਰਤ ਦੇ ਸਭ ਤੋਂ ਤੇਜ਼ ਦੌੜਾਕ। ਫਿਰ ਗੱਲਬਾਤ ਮੈਲਬਨ ਦੀ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਦੀ ਟੀਮ ਦੇ ਨਾਲ, ਜੋ ਇੱਕ ਚੈਰਿਟੀ ਸੰਸਥਾ ਹੈ, ਮੈਲਬਨ ਦੇ ਵਿੱਚ ਗੁਰਮੁਖੀ ਸਿਖਾਉਂਦੀ ਹੈ ਅਤੇ ਪੰਜਾਬ ਦੇ ਵਿੱਚ ਲੋੜਵੰਦ ਬੱਚਿਆਂ ਦੀ ਸਿੱਖਿਆ ਨੂੰ ਫੰਡ ਵੀ ਕਰਦੀ ਹੈ। ਕਿਤਾਬਾਂ ਬਾਰੇ ਵੀ ਚਰਚਾ ਕਰਾਂਗੇ ਅਤੇ ਕਰਾਂਗੇ ਗੱਲਬਾਤ ਪੰਜਾਬੀ ਲਿਖਾਰੀ ਮੁਦਸਰ ਬਸ਼ੀਰ ਦੀ ਲਿਖੀ ਕਿਤਾਬ ਦੀ। ਤੇ ਹਾਂ, ਸਭ ਤੋਂ ਪਹਿਲਾਂ ਲਵਾਂਗੇ ਖਬਰਸਾਰ ਦੇਸ਼ ਦੁਨੀਆ ਅਤੇ ਪੰਜਾਬ ਤੋਂ ਵੀ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 29 ਮਈ 2026 ਦਿਨ ਸ਼ੁੱਕਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਨ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ। ਦੋਸ਼ ਹੈ ਕਿ ਐਮਾਜ਼ਨ ਆਨਲਾਈਨ ਮਾਰਕੀਟ ਪਲੇਸ ਤੇ ਵੇਚੇ ਗਏ ਬੱਚਿਆਂ ਦੇ ਬੈਕਪੈਕਸ ਨੇ ਆਸਟ੍ਰੇਲੀਆ ਦੇ ਬਟਨ ਬੈਟਰੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਇਹ ਕਿਸੇ ਆਨਲਾਈਨ ਮਾਰਕੀਟ ਪਲੇਸ ਵਿਰੁੱਧ ਆਸਟ੍ਰੇਲੀਆ ਦੇ ਬਟਨ ਬੈਟਰੀ ਮਿਆਰਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਪਹਿਲੀ ਫੈਡਰਲ ਅਦਾਲਤੀ ਕਾਰਵਾਈ ਹੈ। ਉਪਭੋਗਤਾ ਨਿਰਦਾਨ ਸੰਸਥਾ ਦਾ ਦਾਅਵਾ ਹੈ ਕਿ ਯੂਨੀਕੋਰਨ ਥੀਮ ਵਾਲੇ ਛੋਟੇ ਬੱਚਿਆਂ ਦੇ ਬੈਗਾਂ ਦੇ ਵਿੱਚ ਲੱਗੇ ਵੱਖ ਕੀਤੇ ਜਾ ਸਕਣ ਵਾਲੇ ਚਮਕਦਾਰ ਖਿਡੌਣਿਆਂ ਦੇ ਵਿੱਚ ਬਟਨ ਬੈਟਰੀਆਂ ਨੇ ਜੋ ਸੁਰੱਖਿਆ ਮਿਆਰਾਂ ਦੇ ਅਨੁਕੂਲ ਨਹੀਂ ਸਨ।
1: The unicorn toddler backpacks had a detachable light-up unicorn plush toy containing button batteries. We allege that warning labels required under the Australian Consumer Law were missing from the products or the plastic outer packaging. Button batteries pose a serious safety risk for young children.

0: लेबर सरकार ने उद्योगिक जगत दे उस अनुमान नूं रद्द कर दिता है जिस दे विच कहा गया सी कि प्रस्तावित नैगेटिव गेयरिंग बदला अते कैपिटल गेन्स टैक्स रियायतां हाउसिंग संकट नूं होर वधा देणगियां। प्रॉपर्टी अते कंस्ट्रक्शन समूहों का कहना है कि इन्हां सुधारां कारण 4 सालां विच लगभग 9,000 घट घर बन सकते हैं जबकि किराया लगभग $9 प्रति हफ्ता वध सकदा है। हालांकि ट्रेजरी के अंकड़े अनुसार अगले 10 सालों घर की सप्लाई 30,000 घर का वाधा होगा जबकि किराए हफ्ते के लगभग सिर्फ $2 का ही वाधा होने की संभावना है। सेहत मंत्री मार्क बटलर ने चैनल 7 को दसिया कि सरकार ट्रेजरी के अंकड़ों से पूरी तरह सहमत है। देश भर दे विच नैशनल रिकनसिलिएशन वीक मौके भाईचारे वालों वख-वख प्रोग्राम करवाए जा रहे हैं। इस साल का थीम ऑल इन है जो सारे ऑस्ट्रेलियाई लोगों को रिकनसिलिएशन प्रति पूरी तरह वचनबद्ध होने और आदिवासी ते टॉरस स्ट्रेट आइलैंडर लोगों के अधिकारों को अगे वधाउण का सद्दा दिंदा है। फिलीपीनी नर्स लिंडेल कुएवास का कहना है कि उन्होंने खुद महसूस किया है कि ऑस्ट्रेलिया के आदिवासी लोग उस फिलीपीनी देखभाल को कितनी डूंघाई के नाल महत्व देंदे ने जो थर्सडे आइलैंड से पिनोए सेहत कर्मचारियों वालों दी गई सी। दक्षिणी ऑस्ट्रेलिया के APY लैंड्स दे विच स्थित अमाटा क्लीनिंग दे विच सेवा निभा रहे मिस्टर कुएवास ने SBS फिलीपीन नूं दस्या कि वो इस सेवा अते हमदर्दी दी विरासत नूं अग्गे वधाउण ते माण महसूस करदे ने।
1: I'm happy to serve them as well. Learn to be, to put their, yourself in their shoes. So you need to understand their, also their situation, that not all of them really trust. Some of them doesn't trust the healthcare system as well. So slowly, some people are getting educated from indigenous people. They're trying to encourage more of their fellow people as well to encourage them to see a medical treatment.
0: ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਸੰਯੁਕਤ ਰਾਸ਼ਟਰ ਨੇ ਦੱਖਣੀ ਬੈਰੂਤ ਦੇ ਇੱਕ ਉਪਨਗਰ ਤੇ ਇਜ਼ਰਾਈਲ ਦੇ ਤਾਜ਼ਾ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਲੈਬਨਾਨ ਦੇ ਵਿੱਚ ਵੱਧ ਰਹੀ ਹਿੰਸਕ ਝੜਪਾਂ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਨੇ। ਇਹ ਹਮਲਾ ਬੈਰੂਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਸ਼ੂਫਿਆਤ ਇਲਾਕੇ ਦੇ ਇੱਕ ਅਪਾਰਟਮੈਂਟ ਤੇ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦੱਖਣੀ ਲੈਬਨਾਨ ਦੇ ਵਿੱਚ ਤਣਾਅ ਵੱਧ ਰਿਹਾ ਹੈ ਅਤੇ ਇਜ਼ਰਾਈਲੀ ਫੌਜਾਂ ਲਿਤਾਨੀ ਨਦੀ ਪਾਰ ਕਰ ਚੁੱਕੀਆਂ ਨੇ। ਹਿਜ਼ਬੁੱਲਾ ਵਿਰੁੱਧ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ ਦੱਖਣੀ ਲੈਬਨਾਨ ਦੇ ਵਿੱਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਹਿਜ਼ਬੁੱਲਾ ਨੇ ਦਾਅਵਾ ਕੀਤਾ ਕਿ ਉਸਨੇ ਦੱਖਣੀ ਲੈਬਨਾਨ ਅਤੇ ਉੱਤਰੀ ਇਜ਼ਰਾਈਲ ਦੇ ਵਿੱਚ ਇਜ਼ਰਾਈਲੀ ਫੌਜਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਡਰੋਨ ਅਤੇ ਰਾਕਟ ਹਮਲੇ ਵੀ ਕੀਤੇ ਨੇ। ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਪੰਜਾਬ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦੇ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸ਼ਹਿਰੀ ਵੋਟਰ ਦਾ ਰਾਜਸੀ ਰੌਹ ਸਾਹਮਣੇ ਆ ਰਿਹਾ ਹੈ। ਸਾਰੀਆਂ ਸਿਆਸੀ ਧਿਰਾਂ ਨੇ ਆਪੋ ਆਪਣੇ ਗਿਣਤੀ ਏਜੰਟ ਲਾਏ ਹੋਏ ਨੇ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਕੁੱਲ 115 ਗਿਣਤੀ ਕੇਂਦਰ ਬਣਾਏ ਨੇ ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਗਾਈ ਗਈ ਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਨੇ। ਸੂਬੇ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ। ਵੇਰਵਿਆਂ ਦੇ ਅਨੁਸਾਰ 8 ਨਗਰ ਨਿਗਮਾਂ ਦੇ ਲਈ 1613 ਉਮੀਦਵਾਰਾਂ, 75 ਨਗਰ ਕੌਂਸਲਾਂ ਦੇ ਲਈ 5141 ਅਤੇ 19 ਨਗਰ ਪੰਚਾਇਤਾਂ ਲਈ ਖੜ੍ਹੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਅੱਜ ਫੈਸਲਾ ਹੋ ਰਿਹਾ ਹੈ ਅਤੇ ਪੰਜਾਬ ਭਰ ਦੇ ਵਿੱਚ ਅੱਜ 1897 ਵਾਰਡਾਂ ਨੂੰ ਨਵੇਂ ਕੌਂਸਲਰ ਮਿਲ ਜਾਣਗੇ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਸਵਾਗਤ ਹੈ ਜੀ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਸਕਦੇ ਹੋ ਮੈਸੇਜ ਆਪਣੇ ਨਾਮ ਦੇ ਨਾਲ 0439-799-767 'ਤੇ। ਕੀ ਹਾਲ ਚਾਲ ਨੇ ਤੁਹਾਡੇ, ਕਿਵੇਂ ਲੰਘ ਰਿਹਾ ਹੈ ਸ਼ੁੱਕਰਵਾਰ ਦਾ ਦਿਨ, ਕੀ ਪਲੈਨਸ ਨੇ ਵੀਕਐਂਡ ਦੇ। ਸੋ ਮੈਲਬਨ ਤੋਂ ਮੈਂ ਸ਼ੋਅ ਪੇਸ਼ ਕਰ ਰਿਹਾ। ਅਗਰ ਮੈਲਬਨ ਦੇ ਵਿੱਚ ਹੋ ਤਾਂ ਸਿਟੀ ਵਿੱਚ ਸ਼ੁਰੂ ਹੋ ਚੁੱਕਿਆ ਜੀ ਰਾਈਜ਼ਿੰਗ ਫੈਸਟੀਵਲ ਅਤੇ ਬਹੁਤ ਸਾਰੇ ਅਲੱਗ ਅਲੱਗ ਇਵੈਂਟ ਹੋ ਰਹੇ ਨੇ, ਖਾਸ ਕਰਕੇ ਲਾਈਟਿੰਗ ਐਂਡ ਸਾਊਂਡ ਦੇ ਨਾਲ ਰਿਲੇਟਡ। ਸੋ ਪਹੁੰਚੋ ਫੈਟ ਸਕੁਏਅਰ ਅਤੇ ਇਸ ਕਰੋ ਇੰਜੋਏ ਇਸ ਰਾਈਜ਼ਿੰਗ ਫੈਸਟੀਵਲ ਦਾ ਆਪਣੇ ਫੈਮਲੀ ਦੇ ਨਾਲ। ਬਾਕੀ ਹੋਰ ਸ਼ਹਿਰਾਂ ਵਿੱਚ ਕੀ ਕੁਝ ਖਾਸ ਚੱਲ ਰਿਹਾ, ਜਿੱਥੋਂ ਜਿੱਥੋਂ ਸੁਣ ਰਹੇ ਹੋ ਦੱਸਿਓ ਜ਼ਰੂਰ। ਨਾਲ ਦੀ ਨਾਲ ਕ੍ਰਿਕਟ ਦੇ ਦੀਵਾਨੇ ਹੋ, ਇੱਕ ਵਾਰ ਫਿਰ ਪਹੁੰਚ ਗਈ ਹੈ ਬੈਂਗਲੁਰੂ ਦੀ ਟੀਮ IPL ਦੇ ਫਾਈਨਲ ਦੇ ਵਿੱਚ। ਕੀ ਲੱਗਦਾ, ਲਗਾਤਾਰ ਆਓ ਦੂਜੀ ਵਾਰ ਟਰੋਫੀ ਜਾਂ ਫਿਰ ਨਹੀਂ? ਇੱਧਰ AFL ਦੇ ਵਿੱਚ ਕਾਰਲਟਨ ਅਤੇ ਜਲੌਂਗ ਦਾ ਮੁਕਾਬਲਾ ਅੱਜ ਹੈ ਅਤੇ ਕੱਲ੍ਹ ਹੋਏਗੀ ਟੱਕਰ ਮੈਲਬਨ ਅਤੇ ਸਿਡਨੀ, ਯਾਨੀ ਕੱਲ੍ਹ ਦਾ ਮੈਚ ਹੈ ਸਿਡਨੀ ਵਰਸਿਸ ਰਿਚਮੰਡ ਦਾ ਅਤੇ ਸਿਡਨੀ ਦੀ ਟੀਮ ਟੇਬਲ 'ਤੇ ਦੂਜੇ ਨੰਬਰ 'ਤੇ ਪਹੁੰਚ ਚੁੱਕੀ ਹੈ। ਸਿਡਨੀ ਤੋਂ ਬਾਅਦ ਤੁਹਾਨੂੰ ਜੁਰਾਸਿਕ ਵਰਲਡ ਵੀ ਲੈ ਕੇ ਜਾਣਾ ਹੈ। ਫਿਲਹਾਲ ਮੈਸੇਜ ਕਰੋ, ਔਰ ਇੱਕ ਮੈਸੇਜ ਸਾਨੂੰ ਆ ਚੁੱਕਾ ਹੈ ਗਗਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਇਹ ਕ੍ਰਿਕਟ ਦੀ ਗੱਲ ਕਰਦੇ ਨੇ ਹਮੇਸ਼ਾ, ਔਰ ਕਹਿ ਰਹੇ ਨੇ RCB ਇਹਨਾਂ ਦੀ ਫੇਵਰੇਟ ਟੀਮ ਹੈ, ਕਹਿ ਰਹੇ ਨੇ ਬੈਂਗਲੁਰੂ ਤਾਂ ਆ ਗਈ ਹੈ ਜੀ ਫਾਈਨਲ ਦੇ ਵਿੱਚ। ਕੀ ਲੱਗਦਾ ਹੁਣ ਫਾਈਨਲ ਦੇ ਵਿੱਚ ਨਾਲ ਕੌਣ ਆਵੇਗਾ? ਕਹਿ ਰਹੇ ਨੇ ਮੈਨੂੰ ਲੱਗਦਾ ਜੋ ਇਹ ਚਾਹੁੰਦੇ ਨੇ, ਕਹਿੰਦੇ ਆਈ ਵਾਂਟ ਕਿ ਗਿੱਲ ਸਾਹਿਬ ਦੀ ਟੀਮ ਆਵੇ, ਪਰ ਕਹਿੰਦੇ ਸੂਰਯਵੰਸ਼ੀ ਤੇ RR ਨੇ ਐਲਮੀਨੇਟਰ ਦੇ ਵਿੱਚ ਬਹੁਤ ਵਧੀਆ ਪਲੇ ਕੀਤਾ ਹੈ ਤੇ ਉਹ ਵੀ ਡਿਜ਼ਰਵ ਕਰਦੇ ਨੇ। ਪਰ ਲੈਟਸ ਸੀ ਜਿਹੜੀ ਟੀਮ ਵਧੀਆ ਖੇਡਦੀ ਹੈ ਉਹ ਜਿੱਤੇਗੀ ਤੇ ਉਹ ਪਹੁੰਚੇਗੀ ਫਾਈਨਲ ਦੇ ਵਿੱਚ। ਬਿਲਕੁਲ ਜੀ, ਔਰ ਇੱਧਰ ਤੁਹਾਨੂੰ ਦੱਸ ਦਈਏ ਕਿ ਅਗਰ ਕ੍ਰਿਕਟ ਤਾਂ ਤੁਸੀਂ ਸ਼ੌਂਕ ਰੱਖਦੇ ਹੀ ਹੋ, ਔਰ ਭਾਰਤੀ ਟੀਮ ਦਾ, ਭਾਰਤੀ ਮਹਿਲਾ ਟੀਮ ਦਾ ਜੋ ਇੰਗਲੈਂਡ ਦਾ ਦੌਰਾ ਹੈ ਉਹ ਵੀ ਚੱਲ ਰਿਹਾ ਹੈ, ਔਰ ਪਹਿਲਾ T20 ਮੈਚ ਖੇਡਿਆ ਗਿਆ ਜਿੱਥੇ ਪਹਿਲੇ T20 ਮੈਚ ਦੇ ਵਿੱਚ ਭਾਰਤੀ ਵੁਮਨ ਟੀਮ ਨੇ ਮੁਕਾਬਲਾ ਜਿੱਤ ਲਿਆ ਹੈ। 188 ਸਕੋਰ ਬਣਾਏ ਸਨ ਭਾਰਤੀ ਵੁਮਨ ਕ੍ਰਿਕਟ ਟੀਮ ਨੇ ਅਤੇ ਇੰਗਲੈਂਡ ਦੀ ਟੀਮ 150 ਹੀ ਬਣਾ ਸਕੀ। ਸੋ ਭਾਰਤੀ ਟੀਮ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਹੈ ਜੀ। ਸਵਾਲ ਚੱਲਦੇ ਹਾਂ ਡਾਇਨਾਸੌਰਾਂ ਦੀ ਦੁਨੀਆ ਦੇ ਵੱਲ। ਸਾਲਾਂ ਤੋਂ ਵਿਗਿਆਨੀ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਿਸ਼ਾਲ ਡਾਇਨਾਸੌਰ ਟੀਰੈਕਸ ਦੇ ਹੱਥ ਉਸਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਹੁੰਦੇ ਨੇ। ਹੁਣ ਇੱਕ ਰਿਸਰਚ ਹੋਈ ਹੈ, ਰਿਸਰਚ ਦੇ ਵਿੱਚ ਕੀ ਸਾਹਮਣੇ ਆਇਆ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ।
2: ਤੁਸੀਂ ਹੋ SBS ਪੰਜਾਬੀ ਦੇ ਨਾਲ।
3: ਤੁਸੀਂ ਸੁਣਦੇ ਹੋ ਜੀ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਸਾਲਾਂ ਤੋਂ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਿਸ਼ਾਲ ਡਾਇਨਾਸੌਰ ਟੀਰੈਕਸ ਦੇ ਹੱਥ ਉਸ ਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਸਨ। ਹੁਣ ਇੱਕ ਨਵੀਂ ਖੋਜ ਵਿੱਚ ਇਹ ਸੰਕੇਤ ਮਿਲੇ ਹਨ ਕਿ ਇਸ ਦਾ ਕਾਰਨ ਉਸ ਦਾ ਬਹੁਤ ਮਜ਼ਬੂਤ ਸਿਰ ਤੇ ਜਬੜੇ ਸਨ। ਲੰਡਨ ਅਤੇ ਕੈਂਬਰਿਜ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦੀ ਖੋਜ ਮੁਤਾਬਕ ਵਿਕਾਸ ਕ੍ਰਮ ਦੌਰਾਨ ਟੀ ਰੈਕਸ ਨੇ ਆਪਣੀ ਸ਼ਿਕਾਰ ਕਰਨ ਦੀ ਤਾਕਤ ਸਿਰ ਅਤੇ ਦੰਦਾਂ ਵਿੱਚ ਵਧਾਈ, ਜਿਸ ਕਾਰਨ ਹੱਥ ਛੋਟੇ ਰਹਿ ਗਏ। ਚਲੋ ਜਾਣਦੇ ਹਾਂ ਜੀ ਇਸ ਬਾਰੇ ਹੋਰ ਜਾਣਕਾਰੀ ਇਸ ਐਕਸਪਲੇਨਰ ਦੇ ਵਿੱਚ। ਇਹ ਕਹਿਣਾ ਹੈ ਯੂਨੀਵਰਸਿਟੀ ਕਾਲਜ ਲੰਡਨ ਅਤੇ ਕੈਂਬਰਿਜ ਯੂਨੀਵਰਸਿਟੀ ਦੀ ਨਵੀਂ ਖੋਜ ਦੇ ਮੁੱਖ ਲੇਖਕ ਚਾਰਲੀ ਰੋਜਰ ਸ਼ੇਰਰ ਦਾ। ਉਹ ਡਾਇਨੋਸੌਰਸ ਰੈਕਸ ਜਾਂ ਟੀ ਰੈਕਸ ਨੂੰ ਹੱਦਾਂ ਤੋਂ ਪਰੇ ਇੱਕ ਵਿਲੱਖਣ ਡਾਇਨਾਸੌਰ ਕਰਾਰ ਦਿੰਦੇ ਹਨ। ਕਈ ਸਾਲਾਂ ਤੋਂ ਪੈਲੀਓਟੋਲੋਜਿਸਟ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲਗਭਗ 8 ਟਨ ਭਾਰ ਵਾਲੇ ਟੀ ਰੈਕਸ ਦੇ ਹੱਥ ਉਸ ਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਸਨ। ਹੁਣ ਇੱਕ ਨਵੀਂ ਖੋਜ ਵਿੱਚ ਇਹ ਸੰਕੇਤ ਮਿਲੇ ਹਨ ਕਿ ਇਸ ਦਾ ਸੰਬੰਧ ਉਸ ਦੇ ਬਹੁਤ ਮਜ਼ਬੂਤ ਸਿਰ ਦੇ ਨਾਲ ਸੀ।
4: ਇਟਸ ਐਨ ਆਊਟਲਾਇਰ ਅਮੰਗ ਆਊਟਲਾਇਰਸ, ਇਟਸ ਇੰਟਾਇਰ ਫੈਮਿਲੀ ਇਜ਼ ਵੈਰੀ ਵੀਅਰਡ। ਦ ਟਾਇਰਾਨੋਸੌਰਸ ਹੈਵ ਵੈਰੀ ਸਟਰੋਂਗ ਹੈਡਸ ਐਜ਼ ਅ ਹੋਲ ਐਂਡ ਦੇ ਆਰ ਰਿਲੇਟਿਵਲੀ ਬਿਗ, ਬਟ ਦੇ ਵਰ ਸਟਿਲ ਕੰਪੇਅਰ ਟੂ ਟੀ-ਰੈਕਸ ਕੁਆਈਟ ਫਾਸਟ, ਕੁਆਈਟ ਐਜਾਇਲ ਐਨੀਮਲਸ। ਟੀ-ਰੈਕਸ ਟੁੱਕ ਦੈਟ ਆਈਡੀਆ ਆਫ ਅ ਮੈਸਿਵ ਪ੍ਰੈਡੇਟਰ with a strong head and smaller arms and kind of went into overdrive because it, I think I'm right saying, was probably the only giant animal thousands of miles.
3: ਖੋਜਕਾਰਾਂ ਨੇ ਪਾਇਆ ਹੈ ਕਿ ਮਾਸ ਖਾਣ ਵਾਲੇ ਡਾਇਨਾਸੌਰਾਂ ਵਿੱਚ ਛੋਟੇ ਹੱਥਾਂ ਦਾ ਸੰਬੰਧ ਵੱਡੀਆਂ ਅਤੇ ਮਜ਼ਬੂਤ ਖੋਪੜੀਆਂ ਅਤੇ ਜਬੜਿਆਂ ਦੇ ਵਿਕਾਸ ਦੇ ਨਾਲ ਸੀ। ਸ਼ੇਰਰ ਮੁਤਾਬਕ ਇਹ ਸ਼ਿਕਾਰੀ ਆਪਣੇ ਸਿਰ ਨੂੰ ਮੁੱਖ ਹਥਿਆਰ ਵਜੋਂ ਵਰਤਦੇ ਸਨ ਅਤੇ ਇਹ ਤਬਦੀਲੀ ਵੱਡੇ ਸ਼ਿਕਾਰ ਦੇ ਵਿਕਾਸ ਨਾਲ ਇਕੱਠੇ ਹੋਈ।
4: ਐਂਡ ਇਫ ਇਟ ਨੀਡਸ ਆਲ ਆਫ ਦੈਟ ਐਨਰਜੀ ਟੂ ਮੇਨਟੇਨ ਇਟਸ ਇਕੁਇਪਮੈਂਟ ਫਾਰ ਹੰਟਿੰਗ, ਲਾਈਕ ਅ ਵੈਰੀ ਸਟਰੋਂਗ, ਵੈਰੀ ਹੈਵੀ ਸਕਲ, ਇਟ ਡਸਨਟ ਰੀਅਲੀ ਵਾਂਟ ਟੂ, ਇਵੋਲੂਸ਼ਨ ਡਸਨਟ ਵਾਂਟ ਟੂ ਯੂਜ਼ ਇਟ ਫਾਰ ਐਨੀਥਿੰਗ ਐਲਸ. So it kind of says, okay, we'll take away from the arms because the arms aren't really much use to us anymore. They're not using them as a hunting thing. We'll put all of that energy into growing a bigger, stronger skull.
3: ਫਿਰ ਵੀ ਇੱਕ ਸਵਾਲ ਤਾਂ ਅਜੇ ਬਾਕੀ ਹੈ। ਜੇ ਹੱਥ ਇੰਨੇ ਬੇਕਾਰ ਸਨ ਤਾਂ ਟੀ ਰੈਕਸ ਕੋਲ ਹੱਥ ਹੈ ਹੀ ਕਿਉਂ ਸਨ? ਸ਼ੇਰਰ ਕਹਿੰਦੇ ਹਨ ਕਿ ਕੁਝ ਵਿਗਿਆਨਕ ਧਾਰਨਾਵਾਂ ਮੁਤਾਬਕ ਟੀ ਰੈਕਸ ਆਪਣੇ ਛੋਟੇ ਹੱਥ ਆਰਾਮ ਦੀ ਸਥਿਤੀ ਤੋਂ ਖੜ੍ਹਾ ਹੋਣ ਲਈ ਵਰਤਦਾ ਹੋਵੇਗਾ, ਪਰ ਉਹ ਇਸ ਵਿਚਾਰ ਉੱਤੇ ਸ਼ੱਕ ਵੀ ਜ਼ਾਹਰ ਕਰਦੇ ਹਨ।
4: I don't know how likely that is because you're trying to lift up an 8-ton animal with arms no bigger than a human. It's like, that's interesting, but it's something that is a scientific hypothesis that could be tested.
3: ਨੈਸ਼ਨਲ ਜੀਓਗ੍ਰਾਫਿਕ ਮੁਤਾਬਕ ਟੀ ਰੈਕਸ ਦਾ ਸਰੀਰ ਵਿਸ਼ਾਲ ਹੁੰਦਾ ਸੀ। ਇਸ ਦਾ ਮੂੰਹ ਲਗਭਗ 68 ਇੰਚ ਲੰਬਾ, ਦੰਦ ਬਹੁਤ ਤਿੱਖੇ ਅਤੇ ਧਰਤੀ 'ਤੇ ਰਹਿਣ ਵਾਲੇ ਕਿਸੇ ਵੀ ਜਾਨਵਰ ਨਾਲੋਂ ਸਭ ਤੋਂ ਤਾਕਤਵਰ ਜਬੜਾ ਸੀ। ਮੰਨਿਆ ਜਾਂਦਾ ਹੈ ਕਿ ਟੀ ਰੈਕਸ ਲਗਭਗ 6.8 ਕਰੋੜ ਸਾਲ ਪਹਿਲਾਂ ਅੱਜ ਦੇ ਉੱਤਰੀ ਅਮਰੀਕਾ ਅਤੇ ਏਸ਼ੀਆ ਦੇ ਇਲਾਕਿਆਂ ਵਿੱਚ ਵਸਦਾ ਸੀ। ਦੋਸਤੋ, SBS ਨਿਊਜ਼ ਦੀ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਤੁਹਾਡੇ ਇਸ ਬਾਰੇ ਕੀ ਵਿਚਾਰ ਹੈਗੇ ਹੈ ਸਾਡੇ ਨਾਲ ਜ਼ਰੂਰ ਸਾਂਝ ਪਾਇਓ। ਈਮੇਲ ਕਰ ਸਕਦੇ ਹੋ ਪੰਜਾਬੀ.program@sbs.com.au। ਸੁਣਦੇ ਰਹੋ SBS ਪੰਜਾਬੀ।
2: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
0: ਬਿਲਕੁਲ ਜੀ, ਹੁਣ ਸਿਰਫ ਫੇਸਬੁੱਕ ਹੀ ਨਹੀਂ, ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ। ਸੋ ਡਾਇਨਾਸੌਰਸ ਦੀ ਗੱਲ ਚੱਲ ਰਹੀ ਸੀ, ਇਸ ਤੋਂ ਮੈਨੂੰ ਖਿਆਲ ਆਇਆ ਕਿ ਮੈਂ ਰੀਸੈਂਟਲੀ ਇੱਕ ਬਹੁਤ ਕਮਾਲ ਦੀ ਬੱਚਿਆਂ ਵਾਲੀ ਫਿਲਮ ਹੈ ਐਮਾਜ਼ਨ ਪ੍ਰਾਈਮ ਵੀਡੀਓ 'ਤੇ ਉਹ ਦੇਖੀ ਹੈ, ਉਹ ਤੁਸੀਂ ਵੀ ਆਪਣੇ ਬੱਚਿਆਂ ਨਾਲ ਦੇਖ ਸਕਦੇ ਹੋ। ਸਕੈਚ ਬਹੁਤ ਕਮਾਲ ਦੀ ਫਿਲਮ ਹੈ, ਅਗਰ ਦੇਖੀ ਹੋਵੇ ਤਾਂ ਜ਼ਰੂਰ ਦੱਸਿਓ, ਨਹੀਂ ਦੇਖੀ ਹੋਵੇ ਤਾਂ ਫੈਮਿਲੀ ਨਾਲ ਬੈਠ ਕੇ ਦੇਖ ਸਕਦੇ ਹੋ ਇਸ ਵੀਕਐਂਡ। ਫਿਲਹਾਲ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਤੇ ਬਹੁਤ ਹੀ ਕਮਾਲ ਦੀਆਂ ਇੰਟਰਵਿਊਜ਼ ਤੁਹਾਡੇ ਵਾਸਤੇ ਲੈ ਕੇ ਆਇਆ, ਸੁਣਿਓ ਜ਼ਰੂਰ। ਮੈਂ ਹਾਂ ਪੁਨੀਤ ਠੀਂਗਰਾ, ਤੁਹਾਡੇ ਨਾਲ ਆਉਂਦੇ ਹਾਂ ਜੀ ਜਲਦ ਵਾਪਸ।
5: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
6: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
7: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
8: Starting a new life in Australia isn't easy.
9: A lot of companies have rejected me.
10: Sometimes I feel like, oh, I'm gonna quit, I've given up.
8: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
0: ਇਸ ਛੋਟੇ ਜਿਹੇ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਆ ਚੁੱਕੇ ਹਾਂ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਫੈਡਰੇਸ਼ਨ ਕੱਪ 2026 ਦੀ 100 ਮੀਟਰ ਰੇਸ ਨੂੰ 10.09 ਸੈਕਿੰਡ ਦੇ ਵਿੱਚ ਪਹਿਲੇ ਨੰਬਰ 'ਤੇ ਪੂਰਾ ਕਰਦੇ ਹੋਏ 25 ਸਾਲਾ ਗੁਰਿੰਦਰ ਵੀਰ ਸਿੰਘ ਨੇ ਮੁੜ ਭਾਰਤ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾ ਦਿੱਤਾ ਹੈ। ਜ਼ਿਆਦਾ ਜਾਣਕਾਰੀ ਲਈ ਆਓ ਚੱਲਦੇ ਹਾਂ ਇਸ ਖਾਸ ਗੱਲਬਾਤ ਦੇ ਵੱਲ।
11: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
12: प्यारे दोस्तों, 100 मीटर की दौड़ विच इंडिया का फिलहाल तक सब तो तेज़ राष्ट्रीय रिकॉर्ड पैदा करने वाला नौजवान कोई होर नहीं बल्कि पंजाब के जलंधर जिले का गुरिंदर वीर सिंह है, जिसने इंडिया का सब तो तेज़ दौड़ाक यानी इंडियाज फास्टेस्ट मैन का खिताब एक बार फिर अपने नाम कर लिया है। 23 मई 2026 ਨੂੰ ਰਾਂਚੀ ਵਿਖੇ ਹੋਣ ਵਾਲੇ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਵਿੱਚ ਇਸ 25 ਸਾਲਾ ਨੌਜਵਾਨ ਨੇ 100 ਮੀਟਰ ਦੀ ਦੌੜ ਰਿਕਾਰਡ ਤੋੜ ਸਮੇਂ 10.09 ਸੈਕਿੰਡ ਵਿੱਚ ਪੂਰੀ ਕਰਦੇ ਹੋਏ ਨਾ ਸਿਰਫ ਇਸ ਰੇਸ ਦੀ ਜਿੱਤ ਅਤੇ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ ਪਰ 2026 ਦੀਆਂ ਕਾਮਨਵੈਲਥ ਗੇਮਸ ਵਿੱਚ ਆਪਣੀ ਜਗ੍ਹਾ ਬਣਾਈ। ਪਰ ਇੰਡੀਆ ਦੇ ਸਭ ਤੋਂ ਤੇਜ਼ ਦੌੜਾਕ ਦਾ ਇਸ ਰਿਕਾਰਡ ਤੱਕ ਪਹੁੰਚਣ ਦਾ ਸਫ਼ਰ ਚੁਣੌਤੀਆਂ ਭਰਿਆ ਰਿਹਾ ਹੈ। ਕੌਣ ਹਨ ਗੁਰਿੰਦਰਵੀਰ ਸਿੰਘ ਅਤੇ ਕੀ ਹੈ ਉਹਨਾਂ ਦੀ ਕਹਾਣੀ? ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ। ਆਓ ਜਾਣਦੇ ਹਾਂ ਇਹਨਾਂ ਸਵਾਲਾਂ ਦੇ ਜਵਾਬ। SBS ਪੰਜਾਬੀ ਨਾਲ ਗੱਲ ਕਰਦਿਆਂ ਜਲੰਧਰ ਜ਼ਿਲ੍ਹੇ ਦੇ ਪਟਿਆਲ ਪਿੰਡ ਤੋਂ ਉਭਰੇ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਖੇਡਾਂ ਪ੍ਰਤੀ ਪਿਆਰ ਅਤੇ ਜਜ਼ਬੇ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਪ੍ਰੇਰਿਤ ਕੀਤਾ ਸੀ।
13: ਮੈਮ, ਮੇਰੇ ਫੈਮਿਲੀ 'ਚ ਹੀ ਸਪੋਰਟਸ ਆ, ਸਾਡੇ ਬਲੱਡ 'ਚ ਹੀ ਸਪੋਰਟਸ ਆ। ਜੇ ਆਪਾਂ ਗੱਲ ਕਰੀਏ ਤੇ ਮੇਰੇ ਫਾਦਰ ਸਾਹਿਬ ਵਾਲੀਬਾਲ ਦੇ ਨੈਸ਼ਨਲ ਲੈਵਲ ਪਲੇਅਰ ਆ।
14: ਅੱਛਾ ਜੀ।
13: ਤੇ ਮੇਰੇ ਗ੍ਰੈਂਡਫਾਦਰ ਕਬੱਡੀ ਕਰਦੇ ਸੀ ਤੇ ਆਰਮੀ 'ਚ ਵੀ ਸੀਗੇ, ਤੇ ਇੱਕ ਉਹਨਾਂ ਦੇ ਅੰਦਰ ਵੀ ਸੀਗਾ, ਉਹਨਾਂ ਨੂੰ ਬਹੁਤ ਸ਼ੌਂਕ ਸੀ ਵੀ ਸਪੋਰਟਸ ਸਾਡੇ ਆਪਾਂ ਗੇਮ ਕਰਨੀ ਆ। ਮੇਰੇ ਫਾਦਰ ਨੂੰ ਉਹਨਾਂ ਨੇ ਕਰਾਈ, ਬਹੁਤ ਖੁਸ਼ ਹੁੰਦੇ ਸੀਗੇ।
14: ਅੱਛਾ ਜੀ।
13: ਤੇ ਜਦੋਂ ਹੁਣ ਮੈਂ ਕਰਦਾ ਤੇ ਮੇਰੇ ਫਾਦਰ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਵੀ ਜੋ ਮੈਂ ਨਹੀਂ ਕਰ ਸਕਿਆ ਉਹ ਮੇਰਾ ਮੁੰਡਾ ਕਰਦਾ ਪਿਆ, ਕਿਉਂਕਿ ਉਹ ਵੀ ਬਹੁਤ ਵਧੀਆ ਪਲੇਅਰ ਸੀਗੇ ਵਾਲੀਬਾਲ ਦੇ। ਜੋ ਉਹਨਾਂ ਦੇ ਨਾਲ ਦੇ ਜੋ ਪਲੇਅਰ ਸੀਗੇ ਵਾਲੀਬਾਲ ਟੀਮ ਦੇ ਵਿੱਚ, ਉਹ ਅੱਜ ਕੋਈ ਡੀ ਐਸ ਪੀ, ਕੋਈ ਐਸ ਪੀ, ਕੋਈ ਐਸ ਐਸ ਪੀ, ਤਾਂ ਵੱਡੇ ਰੈਂਕਾਂ ਤੇ ਆ।
14: ਅੱਛਾ ਜੀ।
13: ਤੇ ਉਦੋਂ ਕੋਈ ਪ੍ਰੋਬਲਮ ਕਰਕੇ, ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ, ਘਰ ਦੀਆਂ ਮਜ਼ਬੂਰੀਆਂ ਕਰਕੇ ਉਹਨਾਂ ਨੇ ਗੇਮ ਛੱਡ ਕੇ ਤੇ ਨੌਕਰੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ, ਤੇ ਉਹਨਾਂ ਨੇ ਫਿਰ ਉਹ ਗੇਮ ਜ਼ਿਆਦਾ ਕੰਟੀਨਿਊ ਨਹੀਂ ਕੀਤੀ ਸੀਰੀਅਸਲੀ, ਤੇ ਬਾਕੀ ਜਿਹੜਾ ਉਹਨਾਂ ਦੇ ਸਾਥੀ ਸੀ ਉਹ ਵੱਡੇ ਰੈਂਕਾਂ ਤੇ ਪਹੁੰਚ ਗਏ, ਆਪ ਨਹੀਂ ਪਹੁੰਚੇ। ਫਿਰ ਉਹਨਾਂ ਦੇ ਦਿਲ 'ਚ ਰਿਹਾ ਵੀ ਜੇ ਮੈਂ ਕਰਦਾ ਰਹਿੰਦਾ ਗੇਮ ਸ਼ਾਇਦ ਮੈਂ ਵੀ ਵੱਡੇ ਰੈਂਕਾਂ ਤੇ ਪਹੁੰਚ ਜਾਂਦਾ। ਤੇ ਫਿਰ ਜਦੋਂ ਮੈਂ ਜੰਮਿਆ ਤੇ ਫਿਰ ਉਹਨਾਂ ਨੇ ਮੈਨੂੰ ਮੇਰੀ ਅੱਖਾਂ 'ਚ ਦੇਖਿਆ, ਜਦੋਂ ਮੈਂ ਭੱਜਣ ਲੱਗਾ, ਮੈਂ ਸਕੂਲਾਂ 'ਚ ਵੀ ਭੱਜਦਾ ਸੀਗਾ, ਮੈਨੂੰ ਮੇਰੇ 'ਚ ਫੁਰਤੀਲ ਸੀ, ਫੁਰਤੀਲਾ ਸੀਗਾ ਮੈਂ, ਤੇ ਮੈਂ ਗੇਮਾਂ 'ਚ ਮੈਨੂੰ ਬਹੁਤ ਛਾ ਸੀ, ਮੈਂ ਗੇਮਾਂ ਭੱਜਣੀਆਂ। ਫਿਰ ਮੈਨੂੰ ਡੈਡੀ ਨੇ ਸਵੇਰੇ ਸਵੇਰੇ ਜਦੋਂ ਸੈਰ ਕਰਨ ਜਾਣਾ ਜਾਂ ਰਨਿੰਗ ਕਰਨ ਜਾਣਾ, ਡੈਡੀ ਨੇ ਵਰਕਆਊਟ ਕਰਨਾ ਜੋ ਰੂਟੀਨ ਹੁੰਦਾ ਸੀ ਉਹਨਾਂ ਦਾ, ਫਿਰ ਮੈਨੂੰ ਵੀ ਚਾਅ ਚੜਦਾ ਸੀ ਵੀ ਡੈਡੀ ਕਰਦੇ ਸੀ ਮੈਂ ਵੀ ਕਰਾਂ। ਫਿਰ ਉਹਨਾਂ ਨਾਲ ਮੈਂ ਵੀ ਰਨਿੰਗ ਤੇ ਚੱਲ ਜਾਣਾ, ਉਹਨਾਂ ਨੇ ਮੈਨੂੰ ਦੱਸਣਾ ਵੀ ਇੱਦਾਂ ਭੱਜੀ ਦਾ, ਮਤਲਬ ਉੱਥੇ ਤੱਕ ਭੱਜ ਕੇ ਤੇਜ਼ ਭੱਜ ਕੇ ਵਾਪਸ ਆ। ਫਿਰ ਉਹਨਾਂ ਨੇ ਰਨਿੰਗ ਲੈ ਕੇ ਜਾਣਾ, ਮੈਨੂੰ ਸਕਿਪਿੰਗ ਕਰਨੀ ਦੱਸੀ ਵੀ ਸਕਿਪਿੰਗ ਸਿਖਾਈ। ਫਿਰ ਉਹਨਾਂ ਨੇ ਰਾਤ ਰਾਤ ਨੂੰ ਮੈਨੂੰ ਕਰਾਉਣੀ ਵੀ 500 ਟੱਪ, 80 ਟੱਪ, 1000 80 ਟੱਪ, ਫਿਰ ਜੋ ਵੀ ਉਹਨਾਂ ਨੂੰ ਆਉਂਦਾ ਸੀ ਉਹਨਾਂ ਨੇ ਮੈਨੂੰ ਸਿਖਾਇਆ।
12: ਦੌੜਾਂ ਵਿੱਚ ਅੰਤਰਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲੇ ਯੂਸੇਨ ਬੋਲਟ ਨੂੰ ਟੀਵੀ ਵਿੱਚ ਦੇਖ ਕੇ ਸੁਪਨੇ ਸਜਾਉਣ ਵਾਲਾ ਗੁਰਿੰਦਰ ਵੀਰ ਛੋਟੀ ਉਮਰ ਵਿੱਚ ਹੀ ਰਿਕਾਰਡ ਕਾਇਮ ਕਰਨ ਲੱਗ ਪਿਆ ਸੀ।
13: ਫਿਰ ਮੈਂ ਸਕੂਲ ਦੇ ਵਿੱਚ 6th ਕਲਾਸ ਤੇ ਸੀਗਾ ਜਦ, ਤੇ ਉਦੋਂ ਯੂਸੇਨ ਬੋਲਟ 2008 ਦੇ ਵਿੱਚ ਯੂਸੇਨ ਬੋਲਟ ਨੇ ਨੈਸ਼ਨਲ ਵਰਲਡ ਰਿਕਾਰਡ ਕੀਤਾ ਸੀਗਾ 100 ਮੀਟਰ ਦਾ, ਤੇ ਮੈਂ ਉਦੋਂ ਲਾਈਵ ਦੇਖਦਾ ਪਿਆ ਸੀ। ਤੇ ਮੈਨੂੰ ਬੜਾ ਲੱਗਿਆ ਵੀ ਯਾਰ ਇੱਦਾਂ ਵੀ ਹੁੰਦਾ, ਟੀਵੀ 'ਚ ਆਉਂਦੇ ਆ ਲੋਕੀ ਭੱਜਦੇ ਆ ਤੇ ਵਰਲਡ ਰਿਕਾਰਡ ਹੁੰਦੇ ਆ, ਸਾਰਾ ਕੁਛ ਇੱਦਾਂ, ਇੰਨੀ ਦੁਨੀਆ ਖੜ ਕੇ ਤਾੜੀਆਂ ਮਾਰਦੀ ਆ, ਸਾਰੇ ਕੈਮਰੇ ਕੋਲ ਚੱਲਦੇ, ਮੈਂ ਵੀ ਇੱਕ ਦਿਨ ਦਾ ਭੱਜੂਗਾ ਤੇ ਮੇਰੇ, ਮੈਂ ਵੀ ਟੀਵੀ ਚਾਹੂੰਗਾ। ਤੇ ਮੰਮੀ ਨੇ ਮੇਰਾ ਟੀਵੀ ਬੰਦ ਕਰਤਾ, ਮੈਂ ਦੇਖਦਾ ਸੀ, ਤੇ ਮੈਂ ਕਿਹਾ ਮੈਂ ਵੀ ਇੱਦਾਂ ਇੱਕ ਦਿਨ ਟੀਵੀ ਚਾਹੂੰਗਾ ਤੇ ਫਿਰ ਕੀ ਕਰੇ, ਫਿਰ ਵੀ ਬੰਦ ਕਰ ਦੇਗੀ ਟੀਵੀ। ਮੈਂ ਛੋਟਾ ਜਿਹਾ ਸੀਗਾ ਉਦੋਂ,
14: ਹਾਂਜੀ,
13: ਤੇ ਮੰਮੀ ਵੀ ਇੱਦਾਂ ਹੱਸਦੇ ਹੁੰਦੇ, ਕਹਿੰਦੇ ਤੂੰ ਮੈਨੂੰ ਇੱਦਾਂ ਕਹਿੰਦਾ ਸੀ ਛੋਟਾ ਹੁੰਦਾ ਵੀ ਮੈਂ ਵੀ ਆਊਂਗਾ ਟੀਵੀ 'ਚ ਤੇ ਫਿਰ ਬੰਦ ਕਰ ਦਿਆ ਕਰੇ। ਤੇ ਫਿਰ ਮੈਂ ਕਿਹਾ ਵੀ, ਫਿਰ ਮੇਰੇ ਉੱਥੋਂ ਸ਼ੁਰੂ ਹੋ ਗਈ ਮੇਰੇ ਮਨ 'ਚ, ਮੈਂ ਵਿਜੂਅਲਾਈਜ਼ ਕਰਨਾ ਆਪਣੇ ਆਪ ਭਾਈ ਦੇ ਵੀ ਮੈਂ ਭੱਜੂਗਾ, ਵੀ ਮੈਂ ਵੀ ਭੱਜੂਗਾ। ਫਿਰ ਸਾਡੇ ਕੋਚ ਸਾਹਿਬ ਆਏ ਸਰਵਣ ਸਿੰਘ ਮੇਰੇ ਸਕੂਲ ਦੇ ਵਿੱਚ, ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਭੋਗਕਰ ਜਲੰਧਰ ਜਿਹਾ ਸਕੂਲ ਆਪਣਾ।
14: ਅੱਛਾ ਜੀ।
13: ਤੇ ਫਿਰ ਉਹਨਾਂ ਨੇ ਮੈਨੂੰ ਬੇਸਿਕ ਟ੍ਰੇਨਿੰਗ ਦਿੱਤੀ, 10th ਕਲਾਸ ਤੱਕ ਉਹਨਾਂ ਨੇ ਟ੍ਰੇਨਿੰਗ ਕੀਤੀ, ਮੈਂ ਕਾਫੀ ਮੈਡਲ ਵੀ ਜਿੱਤੇ, ਮੈਂ ਜੂਨੀਅਰ ਯੂਥ ਯੂਥ ਨੈਸ਼ਨਲ ਰਿਕਾਰਡ ਵੀ ਕੀਤਾ ਉਹਨਾਂ ਦੇ ਕੋਲ ਰਹਿ ਕੇ।
14: ਅੱਛਾ ਜੀ।
13: ਫਿਰ ਮੈਂ U20 ਰਿਕਾਰਡ ਕੀਤਾ, ਫਿਰ ਮੈਂ ਜਲੰਧਰ ਆ ਗਿਆ ਜੀ, +1 +2 ਮੈਂ ਕੇਮਬ੍ਰਿਜ ਵਿੱਚ ਕੀਤੀ। ਫਿਰ ਮੈਂ ਉੱਥੇ ਰਹਿ ਕੇ ਵਰਲਡ ਯੂਥ ਏਸ਼ੀਆ ਚੋਂ ਮੈਡਲ ਲਿਆ, ਪਹਿਲਾ ਸਰਦਾਰ ਕਹਿ ਲਓ, ਪਹਿਲਾ ਇੰਡੀਅਨ ਕਹਿ ਲਓ ਜਿਹਨੇ 100 ਮੀਟਰ 'ਚ ਯੂਥ ਏਸ਼ੀਆ ਚੋਂ ਮੈਡਲ ਲਿਆ ਸੀਗਾ, ਕਿਉਂਕਿ ਕਦੀ ਵੀ ਯੂਥ ਏਸ਼ੀਆ 'ਚੋਂ ਕਿਸੇ ਵੀ ਸਪਰਿੰਟਰ ਦਾ ਮੈਡਲ ਨਹੀਂ ਅੱਜ ਤੱਕ, ਬਸ ਮੇਰਾ ਹੀ ਆ, ਉਹ ਤੋਂ ਬਾਅਦ ਵੀ ਨਹੀਂ ਆਇਆ ਨਾ ਉਹ ਤੋਂ ਪਹਿਲਾਂ ਆਇਆ ਕਿਸੇ ਦਾ। ਉਸ ਤੋਂ ਬਾਅਦ ਫਿਰ ਮੈਂ ਜੀ ਜੂਨੀਅਰ ਏਸ਼ੀਆ ਖੇਲਿਆ, ਉਹ 'ਚੋਂ ਬ੍ਰੌਂਜ ਮੈਡਲ ਸੀਗਾ ਮੇਰਾ, ਫਿਰ ਮੈਂ ਸਾਊਥ ਏਸ਼ੀਅਨ ਗੇਮਸ ਖੇਲਿਆ, ਉਹ 'ਚ ਵੀ ਮੇਰਾ ਸਿਲਵਰ ਮੈਡਲ ਸੀਗਾ।
12: ਗੁਰਿੰਦਰ ਵੀਰ ਨੇ 2025 ਦੇ ਇੰਡੀਅਨ ਗ੍ਰੈਂਡ ਪ੍ਰੀ 1 ਵਿੱਚ 100 ਮੀਟਰ ਰੇਸ ਨੂੰ 10.2 ਸੈਕਿੰਡ ਵਿੱਚ ਪੂਰਾ ਕੀਤਾ ਸੀ ਅਤੇ ਪਹਿਲੀ ਵਾਰ ਇੰਡੀਆ ਦਾ ਸਭ ਤੋਂ ਤੇਜ਼ ਦੌੜਾਕ ਹੋਣ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਪਰ ਇਸ 2025 ਦੇ ਰਾਸ਼ਟਰੀ ਰਿਕਾਰਡ ਨੂੰ ਕਾਇਮ ਕਰਨ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਸਮਾਂ ਆਇਆ ਜਦੋਂ ਉਹ ਇਸ ਖੇਡ ਨੂੰ ਛੱਡਣ ਬਾਰੇ ਸੋਚ ਰਹੇ ਸਨ।
13: ਔਕੜਾਂ ਮੇਰੀ ਜ਼ਿੰਦਗੀ 'ਚ ਇੱਕ ਟਾਈਮ ਹੀ ਬਹੁਤ ਔਖਾ ਆਇਆ ਜਦੋਂ ਮੈਂ ਬਾਹਲਾ ਟੁੱਟ ਵੀ ਗਿਆ ਸੀ ਤੇ ਮੇਰਾ ਮਨ ਵੀ ਸੀ ਵੀ ਮੈਂ ਕਿਹਾ ਸ਼ਾਇਦ ਮੈਨੂੰ ਹੁਣ ਹੋਣੀ ਨੀ ਗੇਮ, ਮੈਨੂੰ ਬਾਹਰੋਂ ਖਾਣਾ ਪੈਂਦਾ ਸੀ ਸਾਰਾ ਟਾਈਮ, ਕਿਉਂਕਿ ਮੈਂ ਟ੍ਰੇਨਿੰਗ ਪ੍ਰੋਪਰ ਕਰਦਾ ਸੀਗਾ ਸਾਰੀ, ਜੋ ਮੇਰੇ ਕੈਪੇਬਲ ਜਿਸ ਚੀਜ਼ ਨੂੰ ਮੈਂ ਕਰ ਸਕਦਾ ਮੈਂ 100% ਕਰਦਾ ਸੀ, ਬਟ ਓਨੀ ਡਾਇਟ ਮੇਰੇ ਤੋਂ ਹੁੰਦੀ ਨੀ ਸੀਗੀ। ਫਿਰ ਮੈਨੂੰ ਬਾਹਰੋਂ ਮੇਰੇ ਕੋਚ ਸਾਹਿਬ ਸੀਗਾ, ਉਹਨਾਂ ਨੇ ਮੈਨੂੰ ਰੈਸਟੋਰੈਂਟ 'ਚ ਰੋਟੀ ਲਵਾਤੀ ਕਿ ਚੱਲ ਤੂੰ ਰੈਸਟੋਰੈਂਟ 'ਚ ਰੋਟੀ ਖਾਇਆ ਕਰ, ਪਰ ਉੱਥੇ ਦੇ ਰੈਸਟੋਰੈਂਟ ਇੰਨੇ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਵੀ ਹਾਈਜੀਨ ਆ, ਤੇ ਮਸਾਲੇ ਓਇਲ ਵਗੈਰਾ ਉਹ ਮੈਨੂੰ ਸੂਟ ਨਹੀਂ ਕੀਤੇ, ਤੇ ਮੇਰੇ ਨਾ ਜਿਹੜਾ ਲਾਰਜ ਇੰਟੇਸਟਾਈਨ ਸੀਗਾ ਉਹਦੀ ਜਿਹੜੀ ਮਿਊਕਸ ਹੁੰਦਾ ਉਹ ਡੈਮੇਜ ਹੋ ਗਿਆ।
14: ਅੱਛਾ ਜੀ।
13: ਤੇ ਮੈਨੂੰ ਕੁਛ ਵੀ ਡਾਈਜੈਸਟ ਨਹੀਂ ਹੋਣ ਦਿਆ ਸੀ ਫਿਰ ਉਦੋਂ, ਤੇ ਮੈਂ ਪਹਿਲਾਂ ਬਹੁਤ ਫਿੱਟ ਸੀਗਾ, ਮੈਂ 2022 ਦੀ ਗੱਲ ਕਰ ਰਿਹਾ, ਮੈਂ ਬਹੁਤ ਫਿੱਟ ਸੀਗਾ ਤੇ ਮੈਂ ਇੰਟਰਸਟੇਟ ਖੇਡਣਾ ਸੀ, ਤੇ ਆਪਾਂ ਧਰਮਸ਼ਾਲਾ ਕੈਂਪ ਲਾਉਣ ਗਏ ਸੀਗੇ, ਜਸਟ ਆਪਾਂ ਉੱਥੇ ਪਹੁੰਚੇ ਹੀ ਆ ਧਰਮਸ਼ਾਲਾ, ਇੱਕ ਦਿਨ ਹੋਇਆ ਤੇ ਮੇਰਾ ਨਾ ਡਾਈਜੈਸ਼ਨ ਇਸ਼ੂ ਬਹੁਤ ਜ਼ਿਆਦਾ ਹੋ ਗਿਆ, ਮੈਨੂੰ ਵੋਮਿਟ ਹੋ ਰਹੀ ਆ ਤੇ ਮੈਨੂੰ ਕੋਈ ਡਾਈਜੈਸਟ ਨਹੀਂ ਹੋ ਰਿਹਾ ਚੀਜ਼, ਮੈਂ ਪਾਣੀ ਪੀ ਰਿਹਾ ਉਹ ਵੀ ਮੈਨੂੰ ਕੁਛ ਨੀ ਫੀਲ ਕਰਾ ਰਿਹਾ, ਵੀ ਉਹ ਵੀ ਮੈਨੂੰ ਲੱਗ ਨੀ ਰਿਹਾ ਸ਼ਰੀਰ ਤੋਂ। ਤੇ ਉਸ 10-15 ਦਿਨ ਮੈਂ ਉੱਥੇ ਰਿਹਾ, 10 ਦਿਨਾਂ ਦੇ ਵਿੱਚ ਮੇਰਾ 12 ਕਿਲੋ ਵੇਟ ਲਾਸ ਹੋ ਗਿਆ।
14: ਅੱਛਾ ਜੀ।
13: ਤੇ ਮੈਂ ਬਿਲਕੁਲ ਹੀ ਟੁੱਟ ਗਿਆ, ਮੈਂ ਸੋਚ ਕੇ ਗਿਆ ਸੀ ਵੀ ਮੈਂ ਇੰਟਰਸਟੇਟ ਵਧੀਆ ਭੱਜਣਾ, ਉੱਥੇ ਜਾ ਕੇ ਇੱਕਦਮ ਹੀ ਸਾਰਾ ਕੁਛ ਚੇਂਜ ਹੋ ਗਿਆ ਮੇਰੇ, ਮਤਲਬ 10 ਦਿਨਾਂ ਦੇ ਵਿੱਚ ਮੇਰਾ ਰੋਜ਼ ਦਾ 200-200 ਗ੍ਰਾਮ 500 ਗ੍ਰਾਮ ਦਾ ਵੇਟ ਘਟਦਾ ਪਿਆ ਸੀਗਾ, ਮਸਲ ਮਾਸ ਇੱਦਾਂ ਲੋਸ ਹੋ ਰਿਹਾ ਸੀ। ਤੇ ਫਿਰ ਉਹ 22 ਜਿਹੜਾ 22 ਸੀਗਾ ਉਹ ਮੇਰੇ ਲਈ ਬਹੁਤ ਔਖਾ ਸੀਗਾ, ਫਿਰ 23 ਦੀ ਸਟਾਰਟਿੰਗ ਦੇ ਵਿੱਚ ਮੈਂ ਜਦੋਂ ਠੀਕ ਨਹੀਂ ਹੋਇਆ 22 ਪੂਰਾ, ਤੇ ਮੈਨੂੰ ਲੱਗਾ ਵੀ ਯਾਰ ਠੀਕ ਨਹੀਂ ਹੋਣ ਡਿਆ, ਮੈਂ ਦਵਾਈਆਂ ਵੀ ਖਾ ਰਿਹਾ, ਸਾਰਾ ਕੁਛ ਹੋ ਰਿਹਾ, ਆਯੁਰਵੈਦਿਕ ਵੀ ਦੇਖਿਆ ਖਾ ਕੇ, ਐਲੋਪੈਥੀ ਵੀ ਦੇਖਿਆ, ਹੋਮਿਓਪੈਥੀ ਵੀ ਦੇਖਿਆ, ਬਟ ਕਿਸੇ ਨਾਲ ਨਹੀਂ ਠੀਕ ਹੋਇਆ। ਤੇ ਫਿਰ ਘਰਦੇ ਵੀ ਕਹਿੰਦੇ ਤੰਗ ਹੋਣ ਡਿਆ ਤੂੰ ਬਹੁਤ ਜ਼ਿਆਦਾ ਇਕੱਲਾ ਰਹਿ ਕੇ ਤੂੰ ਤੂੰ ਛੱਡ ਆ ਜਾ ਵਾਪਸ ਆਪਾਂ ਦੇਖ ਲੈਂਦੇ ਹੋਰ ਕੁਛ ਕਰ ਲੈਂਦੇ ਮੈਂ ਕਿਹਾ ਨਹੀਂ ਤੋੜੀ ਦੇ ਨਾਲ ਵੇਟ ਕਰਦਾ ਮੇਰੇ ਅੰਦਰ ਵੀ ਸੀਗਾ ਯਾਰ ਪਤਾ ਨੀ ਹੋਣਾ ਕਿ ਨਹੀਂ ਹੋਣਾ ਸਾਰੇ ਲੋਕੀ ਗੱਲਾਂ ਵੀ ਕਰਦੇ ਸੀ ਹੁਣ ਗੁਰਿੰਦਰ ਖਤਮ ਹੋ ਗਿਆ ਹੁਣ ਗੁਰਿੰਦਰ ਨੇ ਭੱਜਣਾ ਨੀ ਹੁਣ ਏਦਾਂ ਏਦਾਂ ਏਦਾਂ ਏਦਾਂ ਪਰਫਾਰਮੈਂਸ ਪਹਿਲਾਂ ਲੈ ਲਈ ਬਹੁਤ ਗੱਲਾਂ ਹੋਈਆਂ
14: ਅੱਛਾ ਜੀ
13: ਤੇ ਫਿਰ ਬਟ ਮੈਂ ਆਪਣਾ ਹੌਸਲਾ ਨੀ ਛੱਡਿਆ ਮੈਂ ਫਿਰ ਏਦਾਂ ਹੀ ਇੰਟਰਵਿਊ ਸੁਣਦਾ ਸੀਗਾ ਮੈਂ ਫਿਰ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹਦੇ ਵਿੱਚ ਲਿਖਿਆ ਵੀ ਸਾਡੇ ਸਿੰਘ ਜੀ ਇੰਨੀਆਂ ਔਖੀਆਂ ਘੜੀਆਂ ਚ ਵੀ ਉਹਨਾਂ ਨੇ ਹੌਸਲਾ ਨੀ ਛੱਡਿਆ ਤੇ ਮੈਂ ਇੱਕ ਛੋਟੀ ਜਿਹੀ ਬਿਮਾਰੀ ਕਰਕੇ ਅੱਜ ਨਹੀਂ ਤੇ ਕੱਲ ਠੀਕ ਹੋ ਜਾਣੀ ਮੈਂ ਹੌਸਲਾ ਛੱਡ ਕੇ ਬਹਿ ਜਾ ਮੈਂ ਸਾਰੀ ਉਮਰ ਲਈ ਪਛਤਾਊਂਗਾ ਵੀ ਮੈਂ ਉਸ ਟਾਈਮ ਥੋੜੀ ਜਿਹੀ ਰੇਟ ਕਰ ਲੈਂਦੀ ਸ਼ਾਇਦ ਮੈਂ ਕੁਛ ਹੋਰ ਹੁੰਦਾ ਬਟ ਮੈਂ ਫਿਰ ਹੌਸਲਾ ਨੀ ਛੱਡਿਆ ਉਹ ਜਿਹੜੀ ਕਿਤਾਬ ਸੀ ਮੇਰੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਈ ਉਹ ਕਿਤਾਬ ਸੀਗੀ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਦਾ ਨਾਮ
12: ਗੁਰਿੰਦਰ ਵੀਰ ਦਾ ਕਹਿਣਾ ਹੈ ਕਿ ਉਹਨਾਂ ਦੀ ਤਿਆਰੀ ਨਾ ਸਿਰਫ ਸਰੀਰਕ ਸਿਹਤ ਨੂੰ ਤਕੜਾ ਕਰਨ ਲਈ ਹੁੰਦੀ ਹੈ ਬਲਕਿ ਦ੍ਰਿੜਤਾ ਭਰਿਆ ਆਤਮ ਵਿਸ਼ਵਾਸ ਉਹਨਾਂ ਦੀ ਸਫਲਤਾ ਦੀ ਕੁੰਜੀ ਹੈ
13: ਤੁਹਾਨੂੰ ਆਪਣੇ ਆਪ ਦੇ ਕੰਫੀਡੈਂਸ ਨਹੀਂ ਹੈਗਾ ਤੁਸੀਂ ਲਾ ਲਓ ਤੁਸੀਂ ਮਿਹਨਤ ਤੇ ਤਕੜੇ ਆ ਬਟ ਤੁਸੀਂ ਕੰਪੀਟੀਸ਼ਨ ਜਾ ਕੇ ਡਰ ਜਾਂਦੇ ਆ ਤੇ ਮਨ ਤੁਹਾਡਾ ਡਰ ਜਾਂਦਾ ਫਿਰ ਤੁਸੀਂ ਵਧੀਆ ਅਚੀਵ ਨਹੀਂ ਕਰ ਸਕਦੇ ਮੇਰਾ ਮੰਨਣਾ ਇਹ ਆ ਮੈਨੂੰ ਹੁਣ ਜੇ ਮੈਂ ਕੋਚ ਵੀ ਕੋਚ ਦੀ ਗੱਲ ਕਰਾਂ ਕੋਚ ਮੈਨੂੰ ਕਹਿੰਦਾ ਕਹਿੰਦਾ ਤੂੰ ਬਹੁਤ ਜ਼ਿਆਦਾ ਸਟਰੋਂਗ ਹੈ ਤੈਨੂੰ ਆਪਣੇ ਆਪ ਤੇ ਭਰੋਸਾ ਆ ਜੇ ਸਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਤਾਂ ਫਿਰ ਉਹ ਵੀ ਗੱਲ ਪਲੇਅਰ ਵਾਲੀ ਨਹੀਂ ਹੈ ਜੀ ਉਹ ਫਿਰ ਲਾ ਲਓ ਡਰਪੋਕ ਬੰਦੇ ਗੇਮ ਨਹੀਂ ਕਰ ਸਕਦੇ ਇਹਨਾਂ ਨੂੰ ਸੂਰਮਾ ਬਣਨਾ ਹੀ ਪੈਂਦਾ ਸੂਰਮਾ ਹੀ ਗੇਮ ਕਰ ਸਕਦਾ ਅੱਜ ਦੇ ਟਾਈਮ ਉਹ ਨਹੀਂ ਕਰ ਸਕਦਾ ਤੇ ਸੂਰਮਾ ਦਾ ਦਿਮਾਗ ਤਕੜਾ ਹੀ ਹੁੰਦਾ ਉਹਨਾਂ ਨੂੰ ਨੈਗੇਟਿਵ ਥੋਟਸ ਤੋਂ ਦੂਰ ਰਹਿਣਾ ਪੈਂਦਾ ਪੋਜ਼ਿਟਿਵ ਹੀ ਰਹਿਣਾ ਪੈਂਦਾ ਜੇ ਲਾ ਲਓ ਵੀ ਮੈਂ ਜੇ ਮੈਂ ਨੈਗੇਟਿਵ ਸੀਗਾ ਤੇ ਮੈਨੂੰ ਹੁਣ ਪੋਜ਼ਿਟਿਵ ਵਿੱਚ ਆਇਆ ਤੇ ਮੈਨੂੰ ਲੱਗਦਾ ਵੀ ਮੈਂ ਕੁਛ ਵੀ ਕਰ ਸਕਦਾ ਪਰ ਜੇ ਮੈਂ ਨੈਗੇਟਿਵ ਹੀ ਰਹੂੰਗਾ ਤੇ ਮੈਂ ਨਾ ਰਿਕਾਰਡ ਕਰ ਸਕਦਾ ਨਾ ਮੈਂ ਇਸ ਤੋਂ ਅੱਗੇ ਵੱਧ ਸਕਦਾ ਇਸ ਚੀਜ਼ ਦਾ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਸਾਡਾ ਹਰੇਕ ਚੀਜ਼ ਦੇ ਵਿੱਚ ਗੇਮ ਦੇ ਵਿੱਚ ਅਤੇ ਪਰਸਨਲ ਲਾਈਫ ਦੇ ਵਿੱਚ ਡੇਲੀ ਰੂਟੀਨ ਦੇ ਵਿੱਚ ਹਰੇਕ ਚੀਜ਼ ਮੈਂਟਲ ਥੋਟ ਤੁਹਾਡੇ ਸਟਰੋਂਗ ਹੋਣੇ ਚਾਹੀਦੇ ਤੇ ਉਹਦੇ ਲਈ ਆਪਾਂ ਇੱਦਾਂ ਕਰਦੇ ਹਾਂ ਜੀ ਮੈਂ ਕਿੱਦਾਂ ਕਰਦਾ ਮੈਂ ਆਪਣਾ ਲਾ ਲਓ ਵੀ ਜਿਹਨੂੰ ਮੈਨੂੰ ਜਦੋਂ ਮੈਨੂੰ ਕੋਈ ਵੀ ਇੱਦਾਂ ਦੀ ਔਖੀ ਸਿਚੁਏਸ਼ਨ ਆਉਂਦੀ ਵੀ ਜਾਂ ਮੇਰੀ ਟ੍ਰੇਨਿੰਗ ਵਧੀਆ ਨਹੀਂ ਹੋ ਰਹੀ ਜਾਂ ਕੁਛ ਵੀ ਨਹੀਂ ਹੋ ਰਿਹਾ ਮੈਂ ਆਪਣੇ ਆਪ ਨਾਲ ਨੈਗੇਟਿਵ ਥੋਟ ਨਹੀਂ ਨੈਗੇਟਿਵ ਟਾਕ ਨਹੀਂ ਕਰਦਾ ਵੀ ਮੈਂ ਆਪਣੇ ਆਪ ਨੂੰ ਕਹਿੰਦਾ ਨਹੀਂ ਵੀ ਮੈਂ ਅੱਜ ਆਹ ਨਹੀਂ ਕਰ ਪਾਇਆ ਮੈਂ ਆਹ ਨਹੀਂ ਕਰ ਪਾਇਆ ਤੇ ਉਸ ਦਿਨ ਜੇ ਮੈਂ ਇੱਕ ਚੀਜ਼ ਵੀ ਚੰਗੀ ਕੀਤੀ ਹੈ ਜੇ ਮੈਂ ਟਾਈਮ ਤੇ ਉੱਠਿਆ ਵੀ ਹੈ ਤੇ ਮੈਂ ਉਸ ਚੀਜ਼ ਨੂੰ ਕਰਦਾ ਵੀ ਮੈਂ ਅੱਜ ਟਾਈਮ ਤੇ ਉੱਠਿਆ ਮੈਂ ਇੰਨੇ 'ਚ ਬਹੁਤ ਖੁਸ਼ ਹਾਂ ਜੇ ਮੈਂ ਅੱਜ ਵਧੀਆ ਡਾਇਟ ਖਾਧੀ ਹੈ ਮੈਂ ਇੰਨੇ 'ਚ ਬਹੁਤ ਖੁਸ਼ ਹਾਂ ਬਲਕਿ ਮੇਰੇ ਕੋਲ ਟ੍ਰੇਨਿੰਗ ਅੱਜ ਨਹੀਂ ਹੋਈ ਜਿਹੜੀ ਜ਼ਰੂਰੀ ਸੀਗੀ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਕਹਿੰਦਾ ਨਹੀਂ ਵੀ ਮੈਂ ਅੱਜ ਆਹ ਨਹੀਂ ਕਰ ਪਾਇਆ ਜੇ ਉਹ 'ਚੋਂ 1% ਵੀ ਮੈਂ ਅੱਜ ਕੋਈ ਚੰਗੀ ਚੀਜ਼ ਕੀਤੀ ਤੇ ਮੈਂ ਉਸ 1% ਨੂੰ 100% ਜਿੰਨੀ ਖੁਸ਼ੀ ਮਨਾਉਣਾ ਜਿੰਨਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਜਾਂ ਮੈਂ ਜਿੰਨਾ ਮੈਨੂੰ ਉਤਸ਼ਾਹ ਮਿਲਦਾ ਅਗਲੇ ਦਿਨ ਲਈ ਮੈਂ ਅਗਲੇ ਦਿਨ ਹੋਰ ਵਧੀਆ ਕਰਨਾ ਕਿੱਦਾਂ ਮੈਂ ਆਪਣੇ ਦਿਨ ਨੂੰ ਜਾਂ ਟ੍ਰੇਨਿੰਗ ਨੂੰ ਜਾਂ ਮਾੜੇ ਦਿਨ ਨੂੰ ਚੰਗਾ ਬਣਾਉਣਾ
12: 2025 ਦੇ ਮੁਕਾਬਲੇ ਵਾਂਗ ਇਸ ਰੇਸ ਤੋਂ ਪਹਿਲਾਂ ਵੀ ਗੁਰਿੰਦਰ ਵੀਰ ਨੇ 10.10 ਸੈਕਿੰਡ ਦਾ ਸਮਾਂ ਆਪਣੀ ਬਿਬ ਪਿੱਛੇ ਲਿਖਿਆ ਸੀ ਪਰ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਉਹਨਾਂ ਆਪਣੇ ਟੀਚੇ ਤੋਂ ਵੀ ਤੇਜ਼ ਸਮੇਂ ਵਿੱਚ ਇਹ ਰੇਸ ਮੁਕੰਮਲ ਕੀਤੀ ਫੈਡਰੇਸ਼ਨ ਕੱਪ 2026 ਇੰਡੀਆ ਦਾ ਅਜਿਹਾ ਐਥਲੈਟਿਕਸ ਮੁਕਾਬਲਾ ਹੈ ਜਿਸ ਵਿੱਚ ਭਾਗੀਦਾਰ 2026 ਦੀਆਂ ਕਾਮਨਵੈਲਥ ਗੇਮਸ ਵਿੱਚ ਹਿੱਸਾ ਲੈਣ ਲਈ ਕੁਆਲੀਫਾਈ ਕਰਦੇ ਹਨ ਇਸ ਰੌਚਕ ਮੁਕਾਬਲੇ ਵਿੱਚ ਨਤੀਜੇ ਕਾਫੀ ਫਸਮੇ ਰਹੇ ਰਾਂਚੀ ਦੇ ਸਟੇਡੀਅਮ ਵਿਖੇ ਹੋਣ ਵਾਲੀ ਸੈਮੀਫਾਈਨਲ ਰੇਸ ਵਿੱਚ ਗੁਰਿੰਦਰ ਵੀਰ ਨੇ 10.17 ਸੈਕਿੰਡ ਵਿੱਚ ਦੌੜ ਮੁਕੰਮਲ ਕੀਤੀ ਪਰ ਕੁਝ ਹੀ ਮਿੰਟ ਬਾਅਦ 22 ਸਾਲਾ ਅਨੀਮੇਸ਼ ਕੁਜੂਰ ਨੇ 10.15 ਸੈਕਿੰਡ ਦਾ ਰਿਕਾਰਡ ਕਾਇਮ ਕੀਤਾ ਪਰ ਉਸ ਤੋਂ ਅਗਲੇ ਹੀ ਦਿਨ ਫਾਈਨਲ ਰੇਸ ਵਿੱਚ ਗੁਰਿੰਦਰ ਵੀਰ ਨੇ ਨਾ ਸਿਰਫ ਰਾਸ਼ਟਰੀ ਰਿਕਾਰਡ ਇੱਕ ਵਾਰ ਫਿਰ ਆਪਣੇ ਨਾਮ ਕੀਤਾ ਬਲਕਿ ਸਭ ਤੋਂ ਪਹਿਲੇ ਭਾਰਤੀ ਦੌੜਾਕ ਬਣੇ ਜਿਸ ਨੇ 10.10 ਤੋਂ ਘੱਟ ਸਮੇਂ ਵਿੱਚ 100 ਮੀਟਰ ਦੀ ਦੌੜ ਪੂਰੀ ਕੀਤੀ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਇਸ 25 ਸਾਲਾ ਦੌੜਾਕ ਨੇ ਦੱਸਿਆ ਕਿ ਉਹ ਹਰ ਉਸ ਇਨਸਾਨ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਹਨ ਜੋ ਕਹਿੰਦੇ ਹਨ ਕਿ ਭਾਰਤੀ ਮੂਲ ਦੇ ਲੋਕ ਸਪ੍ਰਿੰਟਿੰਗ ਵਿੱਚ ਅੱਵਲ ਨਹੀਂ ਆ ਸਕਦੇ
13: ਸਾਰੇ ਨੌਜਵਾਨਾਂ ਨੂੰ ਭੈਣਾਂ ਭਰਾਵਾਂ ਨੂੰ ਮੇਰਾ ਇਹੋ ਹੀ ਹੈ ਜੀ ਸਿਡਨੀ ਪਾਕੀ ਰਹਿੰਦੇ ਜਿਹੜੇ ਸੁਣਦੇ ਆ ਸਾਨੂੰ ਵੀ ਜਿੱਦਾਂ ਮੈਨੂੰ ਸਾਰੇ ਜਦੋਂ ਮੈਂ ਛੋਟਾ ਸੀ ਮੈਂ ਜਦੋਂ ਗੇਮ ਸ਼ੁਰੂ ਕੀਤੀ ਸੀਗੀ ਤੇ ਮੈਨੂੰ ਕਹਿੰਦੇ ਸੀਗੇ ਵੀ 100 ਮੀਟਰ ਇੰਡੀਅਨਸ ਦਾ ਇਵੈਂਟ ਨਹੀਂ ਆ ਜਾਂ ਪੰਜਾਬੀਆਂ ਦਾ ਜਾਂ ਹੋਰ ਕਿਸੇ ਦਾ ਇਵੈਂਟ ਨਹੀਂ ਆ ਏਸ਼ੀਅਨਸ ਨਹੀਂ ਕਰ ਸਕਦੇ ਤੇ ਮੈਨੂੰ ਬਹੁਤ ਜ਼ਿਆਦਾ ਡੀਮੋਟੀਵੇਟ ਕਰਦੇ ਹੁੰਦੇ ਸੀ ਮੈਨੂੰ ਫੀਲ ਵੀ ਬਹੁਤ ਹੁੰਦਾ ਸ਼ਾਇਦ ਸੱਚੀ ਕਹਿੰਦੇ ਆ ਤੇ ਨਹੀਂ ਹੋ ਸਕਦੇ ਇੰਡੀਅਨਸ ਕੋਲ 100 ਮੀਟਰ ਨਹੀਂ ਕਰ ਸਕਦੇ ਬਟ ਫਿਰ ਮੈਂ ਜੋ ਮੈਂ ਕਥਾ ਸੁਣਨੀ ਆ ਜਾਂ ਸਾਰਾ ਕੁਛ ਕਰਨਾ ਭਾਈ ਬਚਿੱਤਰ ਸਿੰਘ ਦਾ ਸੁਣਨਾ ਗੋਤਾ ਸਿੰਘ ਗਰਜਾ ਸਿੰਘ ਦਾ ਸੁਣਨਾ ਬਾਜ ਸਿੰਘ ਦਾ ਸੁਣਨਾ ਉਹਨਾਂ ਬਾਰੇ ਪੜ੍ਹਨਾ ਉਹਨਾਂ ਬਾਰੇ ਜਿੱਦਾਂ ਮੀ ਡੈਡੀ ਨੇ ਸੁਣਾਉਣੀਆਂ ਗੱਲਾਂ ਇੱਦਾਂ ਹੁੰਦੇ ਸੀ ਇੱਦਾਂ ਹੁੰਦੇ ਸੀ ਹਰੀ ਸਿੰਘ ਨਲਵਾਇਆ ਹੱਥ ਨਾਲ ਸ਼ੇਰ ਨੂੰ ਮਾਰਤਾ ਸੀ ਫਿਰ ਮੈਂ ਸੋਚਣਾ ਵੀ ਕਹਿੰਦੇ ਉਹਨਾਂ ਦੇ ਜਿਹੜੇ ਬਲੈਕ ਪੀਪਲ ਹੁੰਦੇ ਉਹਨਾਂ ਦੇ ਜੀਨਸ ਬਹੁਤ ਤਕੜੇ ਆ ਇੱਕ ਆਪਾਂ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਇੰਨਾ ਜ਼ਿਆਦਾ ਤਕੜਾ ਆਪਣੇ ਆਪ ਨੂੰ ਆਪਣਿਆਂ ਨੂੰ ਵੀਕ ਤੇ ਉਹਨਾਂ ਨੂੰ ਇੰਨਾ ਤਕੜਾ ਬਣਾ ਲਿਆ ਵੀ ਆਪਾਂ ਸੋਚਦੇ ਨਹੀਂ ਸਾਡੇ ਜੀਨਸ ਕੀ ਆ
14: ਜੀ
13: ਸਾਡੇ ਜੀਨਸ ਉਹ ਆ ਵੀ ਜਿਹੜੇ ਗੁਰੂ ਗੁਰੂ ਗੋਬਿੰਦ ਸਿੰਘ ਜਿੰਨਾ ਜਿਹੜੇ ਜੰਗਾਂ ਲੜਦੇ ਰਹੇ ਆ, ਬਿਲ ਸਾਡੇ ਸੀਗੇ, ਆਪਾਂ ਉਹਨਾਂ ਚੋਂ ਹੀ ਆ, ਸਾਡਾ ਸਾਡੀ ਬਲੱਡ ਲਾਈਨ ਉਹ ਆ ਜਿਹੜੇ 10 ਲੱਖ ਦੇ ਨਾਲ ਲੜੇ ਆ, ਸਾਡੇ ਅਸੀਂ ਉਹਨਾਂ ਦੇ ਵਾਰਸ ਆ, ਤੇ ਅਸੀਂ ਉਹ ਬਲੱਡ ਲਾਈਨ ਭੁੱਲ ਕੇ, ਆਪਣੇ ਉਹ ਜੀਨਸ ਭੁੱਲ ਕੇ ਆਪਾਂ ਕਿਸੇ ਦੇ ਇੰਨੇ ਪ੍ਰਭਾਵ ਚ ਆ ਗਏ ਆ, ਤੇ ਆਪਾਂ ਆਪਣਿਆਂ ਨੂੰ ਉਸ ਪੋਜੀਸ਼ਨ ਚ ਸੋਚ ਵੀ ਨੀ ਸਕਦੇ, ਸੋਚਦੇ ਵੀ ਨੀ ਪਏ। ਆਪਾਂ ਸੋਚਣਾ ਸ਼ੁਰੂ ਕਰੀਏ ਤੇ ਆਪਾਂ ਭਰੋਸਾ ਕਰੀਏ ਆਪਣੇ ਜੀਨਸ ਦੇ ਉੱਤੇ ਵੀ ਸਾਡੇ ਜੀਨਸ ਬਹੁਤ ਸਟਰੋਂਗ ਆ, ਸਾਨੂੰ ਸਾਡੇ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਰੋਟੀ ਖਵਾਈ ਆ ਸਾਡੇ ਦਾਦੇ ਪੜਦਾਦਿਆਂ ਨੂੰ, ਤੇ ਅਸੀਂ ਕੁਛ ਵੀ ਕਰ ਸਕਦੇ ਜੋ ਆਪਾਂ ਸੋਚੀਏ। ਜੇ ਤੁਸੀਂ ਸੋਚ ਨਹੀਂ ਸਕਦੇ ਤਾਂ ਤੁਸੀਂ ਕਰ ਵੀ ਨਹੀਂ ਸਕਦੇ।
12: ਇਹ ਸਨ ਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲੇ ਗੁਰਿੰਦਰਵੀਰ ਸਿੰਘ ਅਤੇ ਉਹਨਾਂ ਦੀ ਕਹਾਣੀ। ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ। ਅਜਿਹੀਆਂ ਹੋਰ ਖਬਰਾਂ ਅਤੇ ਚਲੰਤ ਮਾਮਲਿਆਂ ਤੇ ਗੱਲਬਾਤ ਲਈ ਸੁਣਦੇ ਰਹੋ SBS ਪੰਜਾਬੀ।
11: ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ, ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
0: ਸੋ ਕਿਵੇਂ ਲੱਗੀ ਜੀ ਗੁਰਿੰਦਰ ਵੀਰ ਹੁਣਾਂ ਦੀ ਕਹਾਣੀ? ਆਈ ਹੋਪ ਕਿ ਚੰਗੀ ਲੱਗੀ ਹੋਵੇਗੀ। ਇੱਕ ਹੋਰ ਖਾਸ ਇੰਟਰਵਿਊ ਅਗਲੇ ਹਿੱਸੇ ਦੇ ਵਿੱਚ ਮੈਂ ਲੈ ਕੇ ਆਵਾਂਗਾ, ਉਹ ਵੀ ਜ਼ਰੂਰ ਸੁਣਿਓ। ਇੱਧਰ ਮੈਸੇਜ ਆ ਚੁੱਕਾ ਹੈ ਸਿਮਰਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਢਿੰਗਰਾ ਸਾਹਿਬ, ਕਹਿ ਰਹੇ ਨੇ ਬਹੁਤ ਘੈਂਟ ਇੰਟਰਵਿਊ ਅਤੇ ਪ੍ਰਾਊਡ ਆਫ ਗੁਰਿੰਦਰ ਵੀਰ। ਇਸ ਤੋਂ ਪਤਾ ਲੱਗਦਾ ਕਿ ਸਾਡੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਕਿੰਨਾ ਟੈਲੈਂਟ ਪਿਆ ਹੈ ਔਰ ਬਿਨਾਂ ਫੈਸਿਲਿਟੀਜ਼ ਦੇ ਇਹ ਕਿਸ ਤਰੀਕੇ ਨਾਲ ਉੱਡਦੇ ਜਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਸਿਮਰਨ ਜੀ ਇਸ ਮੈਸੇਜ ਦੇ ਵਾਸਤੇ। ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਹੁਣ ਸਾਡੇ ਸ਼ੋਅ ਦਾ ਅੱਜ ਪਹਿਲਾ ਗਾਣਾ, ਤਾਂ ਫਿਰ ਆਉਂਦੇ ਹਾਂ ਵਾਪਸ ਬ੍ਰੇਕ ਤੋਂ ਬਾਅਦ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: Your program will resume shortly. You're listening to SBS Audio. We are currently in an ad break. Your program will resume shortly.
4: ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਵਜੇ ਅਤੇ SBS ਔਨ ਡਿਮਾਂਡ ਤੇ।
5: We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
4: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਇੱਧਰ ਸਾਨੂੰ ਮੈਸੇਜ ਆ ਚੁੱਕਾ ਹੈ ਮਨਪ੍ਰੀਤ ਜੀ ਦਾ, ਵਿਕਟੋਰੀਆ ਦੇ ਪੈਕਨਮ ਤੋਂ ਕਹਿ ਰਹੇ ਨੇ, ਹੈਲੋ ਪੁਨੀਤ ਜੀ, ਹੈਪੀ ਫਰਾਈਡੇ, ਤੁਹਾਡਾ ਸ਼ੋਅ ਅਤੇ ਇੰਟਰਵਿਊਜ਼ ਇੰਜੋਏ ਕਰ ਰਹੇ ਹਾਂ। ਕਹਿ ਰਹੇ ਨੇ ਸਾਡਾ ਵੀਕਐਂਡ ਦਾ ਪਲਾਨ ਹੈ ਕਿ ਅਸੀਂ IPL ਦੇ ਫਾਈਨਲਸ ਦੇਖਣੇ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਵੈਸੇ ਅੱਜ ਕੁਆਲੀਫਾਇਰ 2 ਹੈ ਔਰ ਅੱਜ ਕੁਆਲੀਫਾਇਰ 2 ਦੇ ਵਿੱਚ ਫਿਰ ਗੁਜਰਾਤ ਟਾਈਟਨਸ ਯਾਨੀ ਕਿ ਸ਼ੁਭਮਨ ਗਿੱਲ ਅਤੇ ਨਾਲ ਦੀ ਨਾਲ ਰਾਜਸਥਾਨ ਰਾਇਲਸ ਦੀਆਂ ਟੀਮਾਂ ਦਾ ਮੁਕਾਬਲਾ ਹੈ। ਕਿਹੜੀ ਟੀਮ ਲੱਗਦਾ ਕਿ ਫਾਈਨਲ ਦੇ ਵਿੱਚ ਖੇਡੇਗੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਸਾਹਮਣੇ? ਇਹ ਵੀ ਜ਼ਰੂਰ ਜ਼ਰੂਰ ਦੱਸਿਓ। ਇੱਧਰ ਗਗਨ ਜੀ ਕਹਿ ਰਹੇ ਨੇ ਬਹੁਤ ਸੋਹਣੀ ਇੰਟਰਵਿਊ ਜੀ, ਪ੍ਰਾਊਡ ਮੂਮੈਂਟ ਫੋਰ ਆਲ ਪੰਜਾਬੀਜ਼, ਪੰਜਾਬੀਆਂ ਦੀ ਸ਼ਾਨ ਵੱਖਰੀ। ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸਵਾਓ ਤੁਹਾਨੂੰ ਹੁਣ ਅਗਲੀ ਇੰਟਰਵਿਊ ਦੇ ਵੱਲ ਲੈ ਚੱਲਦੇ ਹਾਂ। ਅਸੀਂ ਗੱਲਬਾਤ ਕੀਤੀ ਹੈ ਜੀ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਦੀ ਟੀਮ ਦੇ ਨਾਲ, ਜਿਨ੍ਹਾਂ ਦੇ ਸੰਸਥਾਪਕ ਰਣਜੀਤ ਸਿੰਘ ਜੀ ਦੱਸਦੇ ਨੇ ਕਿ ਅੱਜ ਕੱਲ੍ਹ ਲੋਕ ਪੂਰਾ ਜੋ ਊੜਾ ਲਿਖਣਾ ਹੈ ਉਹ ਭੁੱਲ ਚੁੱਕੇ ਨੇ ਅਤੇ ਉਹ ਊੜਾ ਜੋ ਹੈ ਅੱਧਾ ਹੀ ਲਿਖਦੇ ਨੇ। ਉਹ ਇਸ ਨੂੰ ਸੁਧਾਰਨ ਦੇ ਲਈ ਯਤਨਸ਼ੀਲ ਨੇ ਅਤੇ ਇਹਨਾਂ ਦੀ ਟੀਮ ਪੰਜਾਬ ਦੇ ਵਿੱਚ ਲੋੜਵੰਦ ਬੱਚਿਆਂ ਦੀ ਐਜੂਕੇਸ਼ਨ ਨੂੰ ਵੀ ਫੰਡ ਕਰਦੀ ਹੈ। ਆਓ ਪੂਰੀ ਜਾਣਕਾਰੀ ਲਈ ਇਸ ਗੱਲਬਾਤ ਦੇ ਵੱਲ ਚੱਲਦੇ ਹਾਂ। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਆਸਟ੍ਰੇਲੀਅਨ ਸਿੱਖ ਗੇਮਸ 2026 ਇਸ ਵਾਰ ਮੈਲਬਨ ਦੇ ਪਾਰਕਵਿਲ ਇਲਾਕੇ ਵਿੱਚ ਕਰਵਾਈਆਂ ਗਈਆਂ ਸਨ। SBS ਪੰਜਾਬੀ ਦੀ ਸਾਰੀ ਟੀਮ ਨੇ ਉੱਥੇ ਪਹੁੰਚ ਕੇ ਬਹੁਤ ਹੀ ਪਿਆਰੀਆਂ ਅਤੇ ਜਾਣਕਾਰੀ ਭਰਪੂਰ ਇੰਟਰਵਿਊਜ਼ ਕੀਤੀਆਂ ਨੇ। ਇਹ ਸਾਰੀ ਕਵਰੇਜ ਵੀਡੀਓਜ਼ ਅਤੇ ਆਡੀਓ ਦੇ ਰੂਪ ਦੇ ਵਿੱਚ ਤੁਸੀਂ ਸਾਡੀ ਵੈਬਸਾਈਟ ਅਤੇ ਸਾਡੇ ਸੋਸ਼ਲ ਮੀਡੀਆ ਪੇਜਸ 'ਤੇ ਦੇਖ ਸਕਦੇ ਹੋ। ਇਨ੍ਹਾਂ ਖੇਡਾਂ ਦੌਰਾਨ ਸਾਨੂੰ ਮੌਕਾ ਮਿਲਿਆ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਸੰਸਥਾ ਦੇ ਸਟਾਲ 'ਤੇ ਪਹੁੰਚਣ ਦਾ ਅਤੇ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਕਰਨ ਦਾ। ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਦੀ ਸ਼ੁਰੂਆਤ ਮੈਲਬਨ ਦੇ ਵਿੱਚ ਸਾਲ 2012 ਵਿੱਚ ਹੋਈ ਸੀ ਅਤੇ ਇਹ ਸੰਸਥਾ ਪੰਜਾਬੀ ਯਾਨੀ ਗੁਰਮੁਖੀ ਨੂੰ ਇੱਥੇ ਪ੍ਰਮੋਟ ਕਰਨ ਦੇ ਨਾਲ ਨਾਲ ਪੰਜਾਬ ਦੇ ਲੋੜਵੰਦ ਬੱਚਿਆਂ ਦੀ ਮਦਦ ਵੀ ਕਰਦੀ ਹੈ। ਸਭ ਤੋਂ ਖਾਸ ਗੱਲ ਕਿ ਇਸ ਵਾਰ ਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ 'ਤੇ ਇਹ ਸਾਰੇ ਪੰਜਾਬੀਆਂ ਨੂੰ ਸਿਖਾ ਰਹੇ ਨੇ ਕਿ ਸਹੀ ਤਰੀਕੇ ਨਾਲ ਸੰਪੂਰਨ ਊੜਾ ਕਿਵੇਂ ਲਿਖਣਾ ਹੈ ਅਤੇ 1947 ਦੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਆਉਂਦੇ ਸਨ। ਇਹ ਆਡੀਓ ਇੱਕ ਵੀਡੀਓ ਇੰਟਰਵਿਊ ਦਾ ਹਿੱਸਾ ਹੈ। ਆਓ ਚੱਲਦੇ ਹਾਂ ਇਸ ਗੱਲਬਾਤ ਦੇ ਵੱਲ। ਸੁਰਨਜੀਤ ਸਿੰਘ ਜੀ ਇਸ ਸੇਵਕ ਸਭਾ ਦੇ ਸੰਸਥਾਪਕਾਂ ਵਿੱਚੋਂ ਇੱਕ ਨੇ। ਰਣਜੀਤ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
7: ਠੀਕ ਠਾਕ ਨੇ ਜੀ, ਮੈਂ ਰਣਜੀਤ ਸਿੰਘ ਕਰਨਾਲ ਤੋਂ ਹਾਂ ਤੇ ਮੇਰੇ ਨਾਲ ਨੇ ਜਵਾਰਜੀਤ ਸਿੰਘ ਹੈਪੀ ਜੀ। ਤੇ 2012 ਦੇ ਵਿੱਚ ਅਸਾਂ ਇੱਥੇ ਮੈਲਬੋਰਨ 'ਚ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਮੈਲਬੋਰਨ ਬਣਾਈ ਸੀ। ते सुखमनी सुख अमृत प्रभ नाम भगत जना कै मन विश्राम ते असी सेवादार हाँ जी ते ए सांझा पंजाब जिहड़ा है ते अपना ऊड़ा ऐड़ा 35 गुरु नानक देव जी की गुरमुखी लिपि का असी प्रमोट करने हाँ जी। हाँ जी
8: सो मेन मकसद ये संस्था बनाउण दा इहदे पिछे कारण की सी?
7: इहदे विच पिछे मतलब सिख विरसा पंजाबी विरसा जी खास करके पंजाबी ते पुराना पंजाब नवा पंजाब सारा लींदा चीदा चढ़दा पंजाब जिहड़ा सारा एक पंजाबी एक ने जी पंजाबी एकता वास्ते असी गुरु नानक देव जी का आसरा वोट तक के ते सुखमनी सोसायटी बनाई सी जी।
8: जी और हुण इस बार सिख गेम्स दे उत्ते तुसी ए जो स्टॉल आया है इस दा मकसद की है?
7: इस दा मकसद भी यही है कि अपने बच्चियां नूं अपनी अगे तीजी पीढ़ी नूं गुरमुखी दे नाल जोड़िया जाए पंजाबी नाल जोड़िया जाए पंजाबी बोलीए पंजाबी सुनीए पंजाबी सिखीए पंजाबी लिखीए।
8: सो मैं देखिया तुसी फटियां भी रेडी कर रहे हो सो फटियां तुसी की बच्चियां नूं दे रहे हो या कोई भी आएगा वो लेके जा सकदा है और ये की मुफ्त है?
7: हाँ जी 200 फटियां लियाए हैं जी साडे मतलब जेडे मुख सेवादार ने जवाहरजीत सिंह हैप्पी साडी टीम दे सेवादार ते 15-20 ने जी साडे मेन जेडे ने मतलब रेगुलर ने ते जवाहरजीत जी सानू सारिआं नूं मतलब कमांड करदे ने ते 200 फट्टी लैके आए हैं इत्थे सारे बच्चों पहली जमात वालों तो लैके बीए तक दियां नूं असी कल 200 बच्चों 35 लिखवाई है जी ऊड़ाड़ा लिखवाया है ते ऊड़ेड़े की फोटो भी सारी 35 की असी उत्ते लाई है अपना गुरमुखी ट्री बनाया जी असी
8: दिखा सकते हो साडे सरोतियों नूं ते साडे दर्शकों नूं? हाँ जी
7: जरूर विखाओ जी। ए जी असी मेन मकसद है साडा जी ऊड़े की पछाण होवे पंजाबियों नूं ए ऊड़ा संपूर्ण हैगा जी जदों ऊड़ा लिखना है ते ए लाइन मारनी है जी सीधी इथों कलम चुक के इत्थे लिया के ते इत्थे जाके जी आ जिहड़ी विचकारली लाइन है उड़े दी इहदे नाल मिलनी चाहीदी है ए जिहड़ी है फिर ए उड़ा संपूर्ण है जी इहदी फोटो तुसीं खिंच सकदे हो नहीं विचार सकदे पूरा उड़ा है ते अधूरा उड़ा जिहड़ा अधूरा उड़ा ए इस तरह पंजाब वाले लिख रहे ने जी 95 पंजाबी अधूरा उड़ा लिख रहा जी इहदे नाल ते ए जा के उत्ते बना के समझदा उड़ा बन गया ए उड़ा नहीं है ਉੜਾ ਇਹ ਹੈ ਜੀ ਸੰਪੂਰਨ ਉੜਾ ਇੱਕ ਓਂਕਾਰ ਵਾਲਾ ਜੀ।
8: ਬਿਲਕੁਲ ਜੀ ਸੋ ਅਗਰ ਤੁਸੀਂ ਸਾਡਾ ਇਹ ਰੇਡੀਓ ਤੇ ਪੋਡਕਾਸਟ ਸੁਣ ਰਹੇ ਹੋ ਦੱਸ ਦਈਏ ਕਿ ਤੁਸੀਂ ਸਾਡੇ ਫੇਸਬੁੱਕ ਤੇ ਜਾ ਕੇ ਜਾਂ ਯੂਟਿਊਬ ਤੇ ਜਾ ਕੇ ਐਸਬੀਐਸ ਪੰਜਾਬੀ ਤੇ ਇਹ ਜੋ ਵੀਡੀਓ ਹੈ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਬਾਬਾ ਜੀ ਸਮਝਾ ਰਹੇ ਨੇ ਬਹੁਤ ਹੀ ਕਮਾਲ ਦੀ ਇਹਨਾਂ ਨੇ ਗੱਲ ਦੱਸੀ ਹੈ ਕਿ ਸੰਪੂਰਨ ਊੜਾ ਬਣਾਓ ਔਰ ਇਹਨਾਂ ਨੇ ਊੜੇ ਅੜੇ ਦਾ ਜੋ ਗੁਰਮੁਖੀ ਦਾ ਟ੍ਰੀ ਵੀ ਬਣਾਇਆ ਹੋਇਆ। ਸੋ ਬਿਲਕੁਲ ਜੀ ਇਹ ਤਾਂ ਗੱਲ ਹੋਈ ਗੁਰਮੁਖੀ ਟ੍ਰੀ ਦੀ ਸੋ ਇੱਧਰ ਤੁਸੀਂ ਸਾਂਝਾ ਪੰਜਾਬ ਬਣਾਇਆ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਵੀ ਜ਼ਰੂਰ ਦੱਸੋ।
7: ਇਸ ਤਰ੍ਹਾਂ ਜੀ ਜਦੋਂ ਬ੍ਰਿਟਿਸ਼ ਹਕੂਮਤ ਨੇ ਹਿੰਦੁਸਤਾਨ ਛੱਡਿਆ ਸੀ 1947 ਦੇ ਵਿੱਚ ਅਤੇ ਇੰਡੀਆ ਦਾ ਪਾਰਟੀਸ਼ਨ ਨਹੀਂ ਸੀ ਹੋਇਆ ਕੇਵਲ ਬੰਗਾਲ ਅਤੇ ਪੰਜਾਬ ਦਾ ਪਾਰਟੀਸ਼ਨ ਹੋਇਆ ਸੀ ਬੰਗਾਲ ਨੂੰ ਕੱਟ ਕੇ ਈਸਟ ਪਾਕਿਸਤਾਨ ਬਣਾਤਾ ਗਿਆ ਸੀ ਅਤੇ ਪੰਜਾਬ ਨੂੰ ਕੱਟ ਕੇ ਵੈਸਟ ਪਾਕਿਸਤਾਨ ਬਣਾਤਾ ਗਿਆ ਸੀ ਜਿਹੜਾ ਅਸਲ ਪੰਜਾਬ ਹੈ ਸਾਡਾ ਉਹ ਇਹ ਹੈਗਾ ਜੀ ਡੇਰਾ ਗਾਜੀ ਖਾਨ ਮੀਆਂਵਾਲੀ ਅਟਕ ਰਾਵਲਪਿੰਡੀ ਜੇਹਲਮ ਸ਼ਾਹਪੁਰ ਇਹ ਸਾਰੇ ਜ਼ਿਲ੍ਹੇ ਨੇ ਜੀ ਇਹ ਸਾਂਦਲਬਾਰ ਹੈ ਜੀ ਗੁਜਰਾਂਵਾਲਾ ਅਤੇ ਸ਼ੇਖਪੁਰਾ ਲਾਹੌਰ ਅਤੇ ਅੱਗੇ ਫਿਰ ਇੱਥੋਂ ਕੱਟ ਦਿੱਤਾ ਜੀ ਸਾਡਾ ਪੰਜਾਬ ਅਤੇ ਇਹ ਆਪਣਾ ਚੰਬਾ ਕਾਂਗੜਾ ਮੰਡੀ ਸ਼ਿਮਲਾ ਸਾਰਾ ਪੰਜਾਬ ਸੀ ਪਟਿਆਲਾ ਹਿਸਾਰ ਰੋਹਤਕ ਗੁੜਗਾਉਂ ਤੱਕ ਜੀ ਇਹ ਮੁੰਡਾ ਸਾਡਾ ਕਲਾਕਾਰ ਜੀ ਸੁਖਬੀਰ ਸਿੰਘ ਨਵੇਂ ਸ਼ਹਿਰ ਦਾ ਦਿਆਲੇ ਪਿੰਡ ਦਾ ਜਿਹਨੇ ਬਣਾਇਆ ਸਾਰਾ ਜੀ ਕੁਝ ਕਮੀਆਂ ਰਹਿ ਗਈਆਂ ਨੇ ਇੱਕ ਦੋ ਨੰਬਰ ਲਿਖਣੇ ਬੜੀ ਕਾਹਲੀ ਨਾਲ ਬਣਾਇਆ ਗਿਆ ਜੀ ਇਹ ਸਾਡਾ ਸਾਂਝਾ ਪੰਜਾਬ ਸੀ ਪੰਜਾਬੀਆਂ ਦਾ ਜੀ।
8: ਸੋ ਕੀ ਇਹਦੀ ਵੀ ਜੋ ਹੈ ਮਿਨੀਏਚਰ ਜਾਂ ਜਿਵੇਂ ਤੁਸੀਂ ਆਪਣੀ ਫੱਟੀ ਦੇ ਰਹੇ ਹੋ ਗੁਰਮੁਖੀ ਲਿਖੀ ਹੋਈ ਕਿ ਇਹ ਵੀ ਤੁਸੀਂ ਛੋਟੇ ਮਿਨੀਏਚਰ ਇਹਦੇ ਦੇ ਰਹੇ ਹੋ ਬੱਚਿਆਂ ਨੂੰ?
7: ਹਾਂਜੀ ਅਸੀਂ ਇਹ ਹੁਣੇ ਉਦਮ ਸ਼ੁਰੂ ਕੀਤਾ ਕੁਝ ਦਿਨ ਦਾ ਤੇ ਅਸੀਂ ਇਹ ਬਣਾ ਕੇ ਛੋਟੇ ਬੱਚਿਆਂ ਨੂੰ ਵੀ ਸਾਂਝਾ ਪੰਜਾਬ ਵਿਖਾਵਾਂਗੇ ਜੀ।
8: ਤਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ।
7: ਸ਼ੁਕਰੀਆ ਜੀ ਆਪ ਜੀ ਦਾ ਵੀ।
6: ਸੋ ਇਹ ਜੋ ਐਨਜੀਓ ਹੈ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਇਹ ਕਿਹੜੇ ਕਿਹੜੇ ਖੇਤਰਾਂ ਵਿੱਚ ਕੰਮ ਕਰ ਰਹੀ ਹੈ ਇਹ ਸਭ ਕੁਝ ਦੱਸ ਰਹੇ ਨੇ ਇਸੇ ਸੰਸਥਾ ਦੇ ਮੈਂਬਰ ਰਤਨ ਸਿੰਘ ਜੀ।
9: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਸੇਵਕ ਸਭਾ ਜੋ ਕਿ 2012 ਤੋਂ ਮੈਲਬਨ ਦੇ ਵਿੱਚ ਚੱਲ ਰਹੀ ਹੈ ਇਸ ਦਾ ਉਦੇਸ਼ ਇਹ ਹੈ ਕਿ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਜਿਵੇਂ ਕਿ ਗਰੀਬ ਪਰਿਵਾਰ ਜੋ ਕਿ ਗਰੀਬੀ ਕਾਰਨ ਆਪਣੇ ਬੱਚਿਆਂ ਦੀ ਪੜ੍ਹਾਈ ਨਹੀਂ ਕਰਵਾ ਸਕਦੇ ਬੱਚੇ ਪੜ੍ਹਨਾ ਚਾਹੁੰਦੇ ਹਨ ਬੱਚੇ ਇੰਟੈਲੀਜੈਂਟ ਹਨ ਸੰਸਥਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਮਾਇਕ ਸਹਾਇਤਾ ਭੇਜਦੀ ਹੈ। ਇਹਦੇ ਨਾਲ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਅਸੀਂ ਜਦੋਂ ਵੀ ਮਾਇਆ ਭੇਜਦੇ ਹਾਂ ਹਮੇਸ਼ਾ ਛਾਣਬੀਨ ਕਰਦੇ ਹਾਂ ਜਿਸ ਪਰਿਵਾਰ ਨੂੰ ਅਸੀਂ ਮਾਇਆ ਭੇਜ ਰਹੇ ਹਾਂ ਕਿ ਉਹ ਲੋੜਵੰਦ ਹੈ ਵੀ ਹੈ ਕਿ ਨਹੀਂ ਤਾਂ ਜੋ ਸਾਡੇ ਵੱਲੋਂ ਦਿੱਤੀ ਹੋਈ ਜਿਹੜੀ ਮਾਇਆ ਹੈ ਉਹਦੀ ਦੁਰਵਰਤੋਂ ਨਾ ਕੀਤੀ ਜਾ ਸਕੀ ਕਿਉਂਕਿ ਗੁਰੂ ਸਾਹਿਬ ਦਾ ਫੁਰਮਾਨ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਪਈ ਹੈ ਮਾਣ ਅਕਲੀ ਪੜ੍ਹ ਕੇ ਬੁੱਝੀ ਹੈ ਅਕਲੀ ਕੀਤੇ ਦਾਨ। ਮੈਂ ਅਖੀਰ ਵਿੱਚ ਇਹੀ ਗੱਲ ਕਹਿਣੀ ਚਾਹਾਂਗਾ ਕਿ ਇਹ ਸਾਰਾ ਕੁਝ ਸੰਗਤਾਂ ਦੇ ਉਦਮ ਦੇ ਨਾਲ ਹੋ ਸਕਦਾ ਹੈ। ਸੁਖਮਨੀ ਸਾਹਿਬ ਸੇਵਕ ਸਭਾ ਜੋ ਹੈ ਉਹ ਘਰ ਘਰ ਵਿੱਚ ਜਾ ਕੇ ਪ੍ਰੋਗਰਾਮ ਕਰਦੀ ਹੈ ਜਿਵੇਂ ਕਿ ਸੁਖਮਨੀ ਸਾਹਿਬ ਦਾ ਪਾਠ, ਕੀਰਤਨ, ਸ਼੍ਰੀ ਅਖੰਡ ਪਾਠ ਸਾਹਿਬ, ਉੱਥੇ ਜਿੰਨੀ ਵੀ ਗੋਲਕ ਦੀ ਮਾਇਆ ਹੁੰਦੀ ਹੈ ਉਹ ਮਾਇਆ ਜਿਹੜੀ ਹੈ ਉਹ ਲੋੜਵੰਦ ਪਰਿਵਾਰਾਂ ਨੂੰ ਭੇਜੀ ਜਾਂਦੀ ਹੈ, ਉਹਨਾਂ ਦੇ ਬੱਚਿਆਂ ਦੀ ਜਿਹੜੀ ਸਕੂਲ ਦੀ ਫੀਸ ਹੈ ਉਹਨੂੰ ਅਦਾ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਆਸ ਕਰਦੇ ਹਾਂ ਕਿ ਇਹ ਜਾਣਕਾਰੀ ਅਤੇ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਇੰਟਰਵਿਊਜ਼ ਤੁਸੀਂ SBS ਪੰਜਾਬੀ ਦੇ ਫੇਸਬੁੱਕ ਪੇਜ ਅਤੇ ਇੰਸਟਾ ਪੇਜ ਤੇ ਦੇਖ ਸਕਦੇ ਹੋ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ। ਬਿਲਕੁਲ ਜੀ, ਕਿਵੇਂ ਲੱਗੀ ਤੁਹਾਨੂੰ ਫਿਰ ਇਹ ਗੱਲਬਾਤ, ਇਹਦੇ ਬਾਰੇ ਵੀ ਜ਼ਰੂਰ ਲਿਖ ਭੇਜਿਓ 0439-799-767 ਦੇ ਉੱਤੇ। ਸੋ ਫਰਾਈਡੇ ਹੈ ਜੀ, ਸੋ ਫਰਾਈਡੇ ਯਾਨੀ ਕਿ ਵੀਕਐਂਡ ਹੈ, ਸੋ ਵੀਕਐਂਡ ਦੇ ਵਿੱਚ ਇੰਜੋਏ ਕਰਨਾ ਤਾਂ ਬਣਦਾ ਹੀ ਹੈ। ਸੋ ਇੰਜੋਏ ਤੁਹਾਨੂੰ ਕਰਾਉਣ ਲਈ ਆਓ ਚਲਾਉਂਦੇ ਹਾਂ ਜੀ ਇੱਕ ਕਮਾਲ ਦਾ ਗਾਣਾ ਜੈਸੀ ਬੀ ਦੀ ਆਵਾਜ਼ ਦੇ ਵਿੱਚ।

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
5: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sbs.com.au/punjabi 'ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
6: वेलकम बैक जी, स्वागत है इस ब्रेक ਅਤੇ ਗਾਣੇ ਤੋਂ ਬਾਅਦ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਹੁਣ ਗੱਲਬਾਤ ਕਰਦੇ ਹਾਂ ਜੀ ਕਿਤਾਬਾਂ ਦੀ। ਪੰਜਾਬੀ ਲਿਖਾਰੀ ਮੁਤਸਰ ਬਸ਼ੀਰ ਦੀ ਲਿਖੀ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਕਹਾਣੀਆਂ ਨੇ ਜੋ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਨੇ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫੀਕ।
7: ਕਹਾਣੀ ਸੈਗਮੈਂਟ ਵਿੱਚ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਆਖਨੇ ਆ। ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਪਿੱਛੇ ਮੁੜ ਕੇ ਨਾ ਵੇਖੀ। ਕਿਤਾਬ ਦਾ ਨਾਮ ਹੈ ਕਾਂ ਵਾਗੇ ਬਾਰਡਰ ਔਰ ਇਸ ਦੇ ਕਹਾਣੀਕਾਰ ਨੇ ਮੁਦੱਸਰ ਬਸ਼ੀਰ ਹੋਰੀ। ਥਾਣੇ ਦੇ ਨੇੜੇ ਇੱਕ ਈਸਾਈਆਂ ਦੀ ਬਸਤੀ ਸੀ ਜਿਹਦੇ ਨਾਲ ਇੱਕ ਪੁਰਾਣੀ ਰੇਲ ਲਾਈਨ ਲੰਘਦੀ ਸੀ। ਥਾਣੇ ਦੇ ਬਹੁਤੇ ਸਿਪਾਹੀ ਰੋਜ਼ ਦਿਹਾੜੀ ਨੇਰੇ ਵਿੱਚ ਨਾਲ ਦੀ ਗਲੀ ਦੇ ਚੌਕ ਉੱਤੇ ਕੇਸ ਮਾਰ ਕੇ ਨੁਕਰੇ ਜਾ ਬੈਂਦੇ। ਐਵੇਂ ਥਾਣੇ ਵਾਲਿਆਂ ਦੀਆਂ ਦਿਹਾੜੀਆਂ ਲੱਗਦੀਆਂ ਰਹਿੰਦੀਆਂ। ਇਜਾਜ਼ ਸ਼ਾਹ ਨੂੰ ਭਰਤੀ ਹੋਏ 20 ਵਰੇ ਹੋ ਗਏ ਸਨ, ਪਰ ਉਹਦੇ ਹਾਲ ਦੇਸ਼ ਦੇ ਕਈਆਂ ਮਾੜਿਆਂ ਵਾਂਗ ਭੈੜੇ ਹੀ ਸਨ। ਉਸ ਦਿਹਾੜ ਬਿਨਾਂ ਦੱਸ ਪਾਏ ਪਿੰਡੋਂ ਪਰੋਹਣੇ ਕੀ ਆਏ ਸਨ, ਉਸ ਗੱਲ ਨੇ ਮੱਤ ਮਾਰ ਛੱਡੀ ਸੀ। ਕਦੇ ਬੋਝੇ ਚੋਂ ਸਿਗਰਟ ਕੱਢ ਕੇ ਲਾ ਲਵੇ ਤੇ ਕਦੇ ਬਾਹਰ ਜਾ ਕੇ ਥਾਣੇ ਦੇ ਸਾਹਮਣੇ ਜੈਮਸਨ ਮੱਛੀ ਪਕੌੜਿਆਂ ਵਾਲੇ ਦੀ ਹੱਟੀ ਨੂੰ ਤੱਕੇ, ਜਿਸ ਦੇ ਉਹਨੇ ਪਹਿਲਾਂ ਤੋਂ ਹੀ 5,000 ਰੁਪਈਏ ਦੇਣੇ ਸਨ। ਉਹਨੇ ਬਾਹਰੋਂ ਅੰਦਰ ਆਣ ਕੇ ਆਪਣੇ ਮੁਹਰਰ ਨੂੰ ਘਰ ਜਾਣ ਦਾ ਆਖਿਆ ਤੇ ਵਿਹੜੇ ਵਿੱਚ ਖਲੋਤੀ ਆਪਣੀ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸਟਾਰਟ ਕੀਤਾ, ਜਿਸ ਦੀ ਕਿੱਕ ਟੁੱਟੀ ਪਈ ਸੀ। ਮੋਟਰਸਾਈਕਲ ਨੂੰ ਮਾੜਾ ਜਿਹਾ ਤੋਰ ਕੇ ਗਲੀ ਤੋਂ ਅਗਾਂਹ ਨੇੜੇ ਵਿੱਚ ਚੌਕ ਨਾਲ ਜਾ ਖੜਾ ਕੀਤਾ। ਸਾਰੇ ਇਲਾਕੇ ਵਿੱਚ ਉਹ ਥਾਂ ਵੀ ਨੇੜੇ ਚੌਕ ਤੋਂ ਜਾਣੀ ਜਾਂਦੀ ਸੀ। ਉਹ ਉੱਥੇ ਕੁਝ ਚਿਰ ਖਲੋਤਾ ਤੇ ਫਿਰ ਆਲੇ ਦੁਆਲੇ ਵੇਖਣ ਲੱਗ ਪਿਆ। ਕੁਝ ਚਿਰ ਮਗਰੋਂ ਉਹਨੇ ਸਿਗਰਟ ਦੀ ਡੱਬੀ ਕੱਢੀ, ਜਿਸ ਵਿੱਚ 4 ਸਿਗਰਟ ਰਹਿ ਗਏ ਸਨ। ਇੱਕ ਸਿਗਰਟ ਕੱਢ ਕੇ ਫਿਰ ਧੂੰਆਂ ਛੱਡਣ ਲੱਗ ਪਿਆ। ਅੱਧੇ ਕੁ ਘੰਟੇ ਮਗਰੋਂ ਉਹਨੂੰ ਦੂਰੋਂ ਇੱਕ 20-22 ਵਰਿਆਂ ਦਾ ਮੁੰਡਾ ਆਪਣੇ ਆਪ ਨਾਲ ਖੇਡਦਾ ਛਾਲਾ ਮਾਰਦਾ ਆਉਂਦਾ ਦਿਸਿਆ। ਆਉਂਦਾ ਮੁੰਡਾ ਵੇਂਦਿਆਂ ਇਜਾਜ਼ ਸ਼ਾਹ ਨੂੰ ਉਸ ਦਿਹਾੜੀ ਦੇ ਖਰਚੇ ਪੂਰੇ ਹੋਣ ਦੀ ਆਸ ਜਾਗੀ। ਹਾਂ ਬਈ ਜਵਾਨਾ, ਕਿੱਥੇ? ਉਹਨੇ ਆਖਿਆ ਤੇ ਜਦੋਂ ਮੁੰਡੇ ਨੇ ਪਰਤ ਕੇ ਵੇਖਿਆ ਤੇ ਉਹ ਇੱਕ 45-47 ਵਰਿਆਂ ਦਾ ਬੰਦਾ ਦਿਸਿਆ, ਜਿਸ ਦੇ ਵਾਲ ਕਾਲੇ ਸਨ ਪਰ ਨਿੱਕੀਆਂ ਨਿੱਕੀਆਂ ਚਿੱਟੀਆਂ ਮੁੱਛਾਂ ਉਸ ਦੀ ਅਸਲ ਉਮਰ ਦੱਸਦੀਆਂ ਪਈਆਂ ਸਨ। ਜੀ ਸਰਕਾਰ, ਉਸ ਬੰਦੇ ਨੇ ਵੀ ਆਲੇ ਦੁਆਲੇ ਵੇਂਦਿਆਂ ਆਖਿਆ। ਜੀ ਸਰਕਾਰ ਕੀ, ਜ਼ਰਾ ਆਪਣਾ ਸ਼ਨਾਖਤੀ ਕਾਰਡ ਤਾਂ ਵਿਖਾਓ, ਇਜਾਜ਼ ਸ਼ਾਹ ਨੇ ਉਵੇਂ ਹੀ ਮੋਢਾ ਫੜ ਕੇ ਆਖਿਆ। ਪਹਿਲਾਂ ਉਸ ਬੰਦੇ ਨੇ ਆਪਣੇ ਅਗਲੇ ਬੋਝੇ ਵਿੱਚ ਹੱਥ ਮਾਰਿਆ, ਫੇਰ ਕਮੀਜ਼ ਦੇ ਖੱਬੇ ਸੱਜੇ ਪਾਸੇ ਤੇ ਅਖੀਰ ਉੱਤੇ ਸਲਵਾਰ ਦਾ ਬੋਝਾ ਫਰੋਲਣ ਲੱਗ ਪਿਆ। ਸ਼ਨਾਖਤੀ ਕਾਰਡ ਨਾ ਹੋ ਗਿਆ, ਕੋਈ ਗਿੱਦੜ ਸਿੰਘੀ ਹੋ ਗਈ, ਲੱਭਦਾ ਹੀ ਨਹੀਂ ਪਿਆ, ਇਜਾਜ਼ ਸ਼ਾਹ ਨੇ ਆਖਿਆ। ਇਹ ਥੇਲੇ ਵਿੱਚ ਕੀ ਏ, ਲਿਆ ਹਾਂ ਇੱਥੇ ਵਿਖਾ, ਇਜਾਜ਼ ਸ਼ਾਹ ਨੇ ਉਹਦੇ ਹੱਥ ਵਿੱਚ ਫੜੇ ਸ਼ੋਪਰ ਨੂੰ ਵੇਖਦਿਆਂ ਆਖਿਆ। ਲੈ ਪਰਸ ਤਾਂ ਇੱਥੇ ਲਕੋਇਆ ਹੋਇਆ ਈ। ਇਜਾਜ਼ ਸ਼ਾਹ ਨੇ ਪਰਸ ਬਿਜਲੀ ਦੇ ਖੰਭੇ ਹੇਠ ਚਾਨਣ ਵਿੱਚ ਲਿਆਂਦਿਆਂ ਆਖਿਆ, ਲੋ ਵੇਖੋ ਜੀ ਮੈਂ ਵੀ ਕਿੱਡਾ ਕਮਲਾ ਵਾਂ, ਮੈਨੂੰ ਚੇਤੇ ਹੀ ਨਹੀਂ ਸੀ ਕਿ ਪਰਸ ਛਾਪਰ ਵਿੱਚ ਏ। ਉਸ ਬੰਦੇ ਨੇ ਆਖਿਆ ਤੇ ਇਜਾਜ਼ ਸ਼ਾਹ ਨੇ ਪਰਸ ਖੋਲ ਲਿਆ। ਇੱਕ ਨੁੱਕਰ ਵਿੱਚ ਬਿਜਲੀ ਤੇ ਗੈਸ ਦੇ ਬਿੱਲ ਪਏ ਹੋਏ ਸਨ, ਦੂਜੀ ਨੁੱਕਰ ਵਿੱਚ ਬਾਲਾਂ ਦੇ ਸਕੂਲਾਂ ਦੀਆਂ ਫੀਸਾਂ ਦੀਆਂ ਰਸੀਦਾਂ ਸਨ। ਇੱਕ ਪਰਚੀ ਉੱਤੇ ਕਮੇਟੀ ਦਾ ਹਿਸਾਬ ਲਿਖਿਆ ਹੋਇਆ ਸੀ ਤੇ ਖੱਬੇ ਪਾਸੇ ਨੁੱਕਰ ਵਿੱਚ ਸ਼ਨਾਖਤੀ ਕਾਰਡ ਸੀ। ਨਾਮ ਸਲੀਮ ਅਬਾਸ, ਤਾਰੀਖ ਪੈਦਾਇਸ਼ 1970 ਤੇ ਪਤਾ ਧੋਬੀ ਮੱਲਾ। ਇਜਾਜ਼ ਸ਼ਾਹ ਨੇ ਸ਼ਨਾਖਤੀ ਕਾਰਡ ਜੁੰਮੇ ਦੇ ਖੁਤਬੇ ਵਾਂਗ ਪੜ੍ਹਦਿਆਂ ਆਖਿਆ। ਉਹ ਇੱਕ ਵਾਰੀ ਫੇਰ ਆਪਣੇ ਮਨ ਵਿੱਚ ਸੋਚਣ ਲੱਗ ਪਿਆ ਕਿ ਪ੍ਰੋਹਣਿਆਂ ਦੇ ਇਸ ਖਰਚੇ ਕਾਰਨ ਦਿਮਾਗ ਦਾ ਦਹੀਂ ਬਣ ਗਿਆ ਸੀ। ਕਿੱਥੋਂ ਆਉਣਾ ਪਿਆ ਏ? ਇਜਾਜ਼ ਸ਼ਾਹ ਨੇ ਬਟਵੇ ਦੀਆਂ ਸ਼ੈਵਾਂ ਬਟਵੇ ਵਿੱਚ ਰੱਖਦਿਆਂ ਆਖਿਆ। ਕੰਮ ਤੋਂ ਜੀ। ਕਿਹੜੇ ਕੰਮ ਤੋਂ? ਇਜਾਜ਼ ਸ਼ਾਹ ਨੇ ਪੁੱਛਿਆ ਤੇ ਬਟਵਾ ਸ਼ੋਪਰ ਵਿੱਚ ਰੱਖ ਦਿੱਤਾ ਤੇ ਸਾਹਮਣੇ ਪਈ ਨਿੱਕੀ ਜਿਹੀ ਡੱਬੀ ਨੂੰ ਬਾਹਰ ਕੱਟ ਲਿਆ। ਫਿਰ ਕੁਝ ਚਿਰ ਉਹਨੂੰ ਗੋਹ ਨਾਲ ਵੇਂਦਾ ਰਿਹਾ ਤੇ ਇਹ ਕੀ ਏ? ਇਜਾਜ਼ ਸ਼ਾਹ ਨੇ ਡੱਬੀ ਖੋਲਦਿਆਂ ਆਖਿਆ। ਜਦੋਂ ਡੱਬੀ ਖੁੱਲੀ ਤੇ ਉਸ ਵਿੱਚ ਬਾਲਾਂ ਦੀਆਂ ਸਪਾਰੀਆਂ ਪਈਆਂ ਹੋਈਆਂ ਸਨ। ਹਾਏ ਰੱਬਾ, ਕੀ ਹੋ ਗਿਆ ਮੈਨੂੰ, ਹਰ ਸ਼ੈ ਹੀ ਪੁੱਠੀ ਦਿਸਦੀ ਪਈ ਏ। ਇਜਾਜ਼ ਸ਼ਾਹ ਫੇਰ ਇੱਕ ਵਾਰੀ ਆਪਣੇ ਆਪ ਨਾਲ ਬੋਲਣ ਲੱਗ ਪਿਆ ਤੇ ਉਹ ਬੰਦਾ ਉਸ ਦੇ ਸਾਹਮਣੇ ਐਵੇਂ ਹੱਥ ਬੰਨ ਕੇ ਖਲੋ ਗਿਆ ਜਿਵੇਂ ਕਈਆਂ ਪੀੜ੍ਹੀਆਂ ਤੋਂ ਉਸ ਦਾ ਗੁਲਾਮ ਹੋਵੇ। ਸਲੀਮ ਅਬਾਸ ਦੇ ਸਾਹਮਣੇ ਬੋਝੇ ਵਿੱਚ ਹੱਥ ਮਾਰਿਆ ਜਿੱਥੋਂ ਕੁਝ ਕਾਗਜ਼ ਨਿਕਲੇ। ਉਹਨਾਂ ਵਿੱਚ ਇੱਕ ਪੇ ਸਲਿੱਪ ਸੀ ਤੇ ਇੱਕ ਪ੍ਰਾਈਸ ਬੌਂਡ ਦੇ ਨੰਬਰਾਂ ਦੀ ਲਿਸਟ। ਆਪ ਜਨਾਬ ਹੈੱਡ ਕਲਰਕ ਨੇ ਤੇ ਤਨਖਾਹ ਹੈ 38,000 ਰੁਪਿਆ, ਪਰ ਮੋਬਾਈਲ ਨਹੀਂ ਰੱਖਿਆ। ਉਹਨੇ ਉਸ ਦੀਆਂ ਅੱਖੀਆਂ ਵਿੱਚ ਅੱਖੀਆਂ ਪਾਉਂਦਿਆਂ ਆਖਿਆ, ਜੀ ਬਸ ਜੀ ਐਵੇਂ ਹੀ ਏ, ਮੈਂ ਹੁਣ ਜਾਵਾਂ, ਤੁਸੀਂ ਸਾਰੀ ਤਲਾਸ਼ੀ ਤੇ ਲੈ ਲਈਏ। ਸਲੀਮ ਅਬਾਸ ਨੇ ਆਖਿਆ, ਵੇਖ ਸਲੀਮ ਅਬਾਸ, ਤੇਰੇ ਨਾਲ ਦੋਹਰੇ ਰਿਸ਼ਤੇ ਨਿਕਲ ਆਏ ਨੇ, ਇੱਕ ਮੋਮਨ ਭਰਾ ਤੇ ਦੂਜਾ ਪੇਟੀ ਭਰਾ। ਸੱਚੀ ਗੱਲ ਏ, ਮੈਂ ਤੇਰੇ ਉੱਤੇ ਚਰਸ ਦਾ ਪਰਚਾ ਪਾ ਛੱਡਣਾ ਸੀ, ਪਰ ਹੁਣ ਇਹ ਨਹੀਂ ਕਰਨਾ। ਮੇਰੇ ਘਰ ਪਰੋਹਣੇ ਆਏ ਹੋਏ ਨੇ, ਬਸ 1,000 ਰੁਪਏ ਦੇ ਤੇ ਟੁਰ ਜਾ, ਬਹੁਤੀ ਗੱਲ ਨਹੀਂ ਕਰਦਾ ਤੇਰੇ ਨਾਲ। ਇਜਾਜ਼ ਸ਼ਾਹ ਨੇ ਘਾਟੀ ਉੱਤੇ ਬਹਿੰਦਿਆਂ ਆਖਿਆ, ਤੁਸੀਂ ਸਾਰਾ ਕੁਝ ਫਰੋਲ ਲਿਆ ਏ, ਕੋਈ ਪੈਸਾ ਤੇਲਾ ਨਹੀਂ ਨਿਕਲਿਆ, ਮੈਂ ਤੇ ਘਰ ਵੀ ਪੈਦਲ ਜਾਣਾ ਪਿਆ। ਤੇ ਇਹ ਪ੍ਰਾਈਜ਼ ਬੌਂਡ ਲਿਸਟ, ਇਸ ਦਾ ਮਤਲਬ ਏ ਤੂੰ ਨੰਬਰ ਖੇਡਣਾ ਏ, ਜਵਾਰੀ ਏ? ਇਜਾਜ਼ ਸ਼ਾਹ ਨੇ ਉਸ ਦਾ ਮੁੱਖ ਸਾਹਮਣੇ ਕਰਦਿਆਂ ਪੁੱਛਿਆ। ਨਹੀਂ ਜੀ, ਇਹ ਤਾਂ ਰਿਜ਼ਵੀ ਦੀ ਏ, ਮੇਰੇ ਦਫ਼ਤਰ ਕੰਮ ਕਰਦਾ ਏ, ਉਸ ਕੋਲ ਬੜੇ ਪ੍ਰਾਈਜ਼ ਬੌਂਡ ਨੇ। ਤੇਰੇ ਕੋਲ ਕੀ ਏ? ਉਹਨੇ ਉੱਚੀ ਆਵਾਜ਼ ਵਿੱਚ ਹੱਸਦਿਆਂ ਆਖਿਆ, ਮੈਂ ਜੀ ਮਾੜਾ ਬੰਦਾ ਵਾਂ, ਜੋ ਤਨਖਾਹ ਲੱਭਦੀ ਏ ਘਰ ਦੇ ਦੇਣਾ ਵਾਂ। ਸਲੀਮ ਅਬਾਸ ਨੇ ਹੌਲੀ ਜਿਹੀ ਆਵਾਜ਼ ਵਿੱਚ ਆਖਿਆ। ਇਜਾਜ਼ ਸ਼ਾਹ ਨੇ ਇੱਕ ਵਾਰੀ ਫੇਰ ਮੋਬਾਈਲ ਦੀ ਬੱਤੀ ਜਗਾਈ। ਬਟਵਾ, ਸ਼ਾਪਰ, ਬੋਝੇ, ਹਰ ਸ਼ਹਿ ਤੱਕ ਲਈ, ਪਰ ਕਿਧਰੇ ਕੋਈ ਪੈਸਾ ਨਾ ਤੇਲਾ। ਚੱਲ ਤੇਰੇ ਕੋਲ ਏਟੀਐਮ ਕਾਰਡ ਤੇ ਹੋਵੇਗਾ? ਇਜਾਜ਼ ਸ਼ਾਹ ਨੇ ਪੁੱਛਿਆ। ਨਹੀਂ ਜੀ, ਉਹ ਵੀ ਨਹੀਂ ਹੈਗਾ, ਬੈਂਕ ਵਾਲੇ ਸਾਲ ਦਾ 1,000 ਰੁਪਇਆ ਕੱਟ ਲੈਂਦੇ ਨੇ। ਬਸ ਜੀ ਚੈੱਕ ਬੁੱਕ ਹੈ ਤੇ ਉਹ ਵੀ ਘਰ ਰੇ। 5 ਤਨ ਦੀ ਸੌ ਮੈਂ ਸਾਰੀ ਹਯਾਤੀ ਏਡਾ ਫੁਕਰਾ ਕਲਰਕ ਨਹੀਂ ਤੱਕਿਆ, ਸਗੋਂ ਹੈੱਡ ਕਲਰਕ। ਮੈਂ ਕਦੇ ਕਿਸੇ ਹਵਾਲਦਾਰ ਨੂੰ ਇੰਜ ਬੇਵਸਾਇਆ ਨਹੀਂ ਤੱਕਿਆ, ਸਲੀਮ ਅਬਾਸ ਨੇ ਚੱਕਦਿਆਂ ਆਖਿਆ। ਤੂੰ ਸੋਚ ਕਿੱਡੇ ਮਾੜੇ ਹਾਲ ਹੋਣਗੇ। ਸੋਚਣਾ ਹੀ ਪਿਆ ਵਾਂ ਸਰਕਾਰ, ਮੈਂ ਹੁਣ ਜਾਵਾਂ। ਜਾ ਹੁਣ, ਮੌਲਾ ਹੀ ਮਾਲਕ ਏ, ਰੱਬ ਜਾਣੇ ਜਾਂ ਹੁਸੈਨ ਜਾਣੇ। ਜੀ, ਸਲੀਮ ਅਬਾਸ ਨੇ ਇਹ ਆਖ ਕੇ ਆਪਣੀ ਐਨਕ ਸਿੱਧੀ ਕੀਤੀ ਜਿਹਦੀ ਇੱਕ ਲੱਤ ਵੀ ਨਹੀਂ ਸੀ। ਜਾ ਹੁਣ ਟੁਰ ਜਾ ਤੇ ਪਿੱਛੇ ਮੁੜ ਕੇ ਨਾ ਵੇਖੀ। ਸਲੀਮ ਅਬਾਸ ਸਹਿਜ ਸਹਿਜ ਟੁਰਦਾ ਕੁਝ ਅਗਾਂਹ ਗਿਆ, ਇੱਕ ਥਾਂ ਕੁਝ ਚਿਰ ਰੁਕਿਆ ਤੇ ਫੇਰ ਪਰਤ ਕੇ ਇਜਾਜ਼ ਸ਼ਾਹ ਵੱਲ ਹੌਲੀ ਹੌਲੀ ਆਇਆ। ਓਏ, ਤੈਨੂੰ ਮੈਂ ਆਖਿਆ ਸੀ ਕਿ ਪਿੱਛੇ ਮੁੜ ਕੇ ਨਾ ਵੇਖੀ ਤੇ ਤੂੰ ਫੇਰ ਮੁੜ ਆਇਆ ਏ। ਇਜਾਜ਼ ਸ਼ਾਹ ਨੇ ਹੌਲੀ ਜਿਹਾ ਹੱਸ ਕੇ ਆਖਿਆ, ਤੁਹਾਨੂੰ 1,000 ਰੁਪਏ ਦੀ ਲੋੜ ਏ? ਸਲੀਮ ਅਬਾਸ ਨੇ ਉਸ ਦੇ ਨੇੜੇ ਖਲੋ ਕੇ ਆਖਿਆ। ਆਹੋ, ਦੱਸਿਆ ਤੇ ਸੀ। ਸਲੀਮ ਅਬਾਸ ਨੇ ਆਪਣੇ ਸ਼ਾਪਰ ਤੋਂ ਆਪਣਾ ਪਾਟਾ ਪੁਰਾਣਾ ਬਟਵਾ ਕੱਢਿਆ ਤੇ ਬਿਜਲੀ ਦੇ ਬਿੱਲਾਂ ਵਿੱਚ ਲਕੋਇਆ 1,000 ਰੁਪਏ ਦਾ ਨੋਟ ਕੱਢਿਆ। ਐਨਕ ਨੂੰ ਬੋਝੇ ਵਿੱਚ ਪਾਉਂਦਿਆਂ ਇਜਾਜ਼ ਸ਼ਾਹ ਨੂੰ 1,000 ਦਾ ਨੋਟ ਫੜਾਇਆ ਤੇ ਬਿਨਾਂ ਕੁਝ ਆਖੇ ਧੋਬੀ ਮੱਲੇ ਨੂੰ ਜਾਂਦੀ ਗਲੀ ਵੱਲ ਪੌਂ ਗਿਆ। ਰੇਲ ਲਾਈਨ ਦਾ ਸਿਗਨਲ ਇੱਕ ਵਾਰੀ ਫੇਰ ਜਗਿਆ ਤੇ ਬੁੱਝ ਗਿਆ। ਚਾਰ ਚੁਫੇਰੇ ਚੁੱਪ ਦਰਿਆ ਵਿੱਚ ਕੁਝ ਚਿਰ ਮੋਟਰਸਾਈਕਲ ਦੀ ਆਵਾਜ਼ ਨੇ ਤਾਰੀ ਲਾਈ ਤੇ ਉਸ ਮਗਰੋਂ ਫੇਰ ਉਹੋ ਹੀ ਘੁੱਪ ਹਨੇਰਾ ਸੀ।
6: ਸੋ ਇਸੀ ਕਹਾਣੀ ਪੰਜਾਬੀ ਲਿਖਾਰੀ ਮੁਤਸਰ ਬਸ਼ੀਰ ਦੀ ਲਿਖੀ ਹੋਈ ਕਿਤਾਬ ਦੇ ਵਿੱਚੋਂ ਆਸ ਕਰਦੇ ਹਾਂ ਕਿ ਚੰਗੀ ਲੱਗੀ ਹੋਵੇਗੀ। ਔਰ ਇਸ ਦੇ ਨਾਲ ਹੀ ਸਮਾਂ ਹੋ ਚੁੱਕਾ ਹੈ ਜੀ ਇਸ ਹਫ਼ਤੇ ਦੇ ਆਖਰੀ ਸ਼ੋਅ 'ਚੋਂ ਇਜਾਜ਼ਤ ਲੈਣ ਦਾ। ਆਸ ਕਰਦੇ ਹਾਂ ਕਿ ਸੈਟਰਡੇ ਸੰਡੇ ਤੁਹਾਡਾ ਬਹੁਤ ਹੀ ਕਮਾਲ ਦਾ ਜਾਵੇ, ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋ, ਇੰਜੋਏ ਕਰੋ, ਹੈਲਦੀ ਰਹੋ ਅਤੇ SBS ਪੰਜਾਬੀ ਦੇ ਨਾਲ ਜੁੜੇ ਰਹੋ। ਹੁਣ ਮੈਨੂੰ ਯਾਨੀ ਕਿ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਹੱਸਦੇ ਰਹੋ।